ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਭਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ, ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਿਆਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ

ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਜਾਓ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ।

ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਜੋ ਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰਿਐ, ਸਭ ਬੈਰਨ ਕਉ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਸ਼ਾਡ ਕੋਈ ਅਵਰ ਨ ਧਿਆਊ, ਜੋ ਬਰ ਚਾਹੂ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਜੈ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਤਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਪੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਪੂਪਾ। ਅੰਡਜ ਜੇਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਾਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜੇਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ।
पुरख जवन पग परे तिहारे तिनके तुम संकट सब टारे। जो कल को एक बार तय है ताके काल निकट नह है। रक्षा होए ताहे सब काला दुष्ट अरिष्ट टरे तत्काला। कृपा दृष्ट तन जाहे नहर हो ताके ताप तनक मह हर हो। रिद सिद्ध कर्मो सब होई दुष्ट शाह श्वाय सकै ना कोई।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ,

ਤਿਥ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੈਸੂਰੇ, ਦੁਖ ਰੋ

ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ

ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ।

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੁਦਾ ਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।

ਸਤਿਕਾਰਯੋਗ ਭਾਈ ਸਾਹਿਬ ਭਾਈ ਨਨਵੀਰ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਦਿਓ ਅਸੀਸ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,

ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚੌ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀਐ

ਚੱਲਦਿਆਂ ਨਾਲ ਨਾ ਚੱਲਈ ਖਿੰਨ ਜਾਏ ਬੇਲਾਮੀ ਵਿਚਰਦੇ ਫਿਰ ਹੈ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ

हार तिस की कामी, कर्म खुला गुर पाया,

मुख सुहावे नाम चौ आठ पहर गुण गाऊ। पंचम पातशाह गुरु अर्जुन देव सच्चे पातशाह जी कृपा करदे ने कि हे भाई, ये मुख जेड़ा है ना परमात्मा ने दिता है, इनू कर्म इंद्रे विच रखिया गया है। रसना जिमें ज्ञान इंद्रे विच है, मुख कर्म करदा है। हालांकि इस मुख नू कदी भी सुचा नहीं मन्या गया। संसार दे अंदर गुरु साहब सच्चे पातशाह दतार पिता महाराज ने जदों भी मुख दी पवित्रता दी गल कीती है कि मुख उदों ही पवित्र हुंदा है जदों इस दे अंदर परमेश्वर वाहिगुरु दा नाम वसदा है। गुरु साहब धन गुरु नानक देव सच्चे पातशाह जी दा एक श्लोक भी आउंदा है जिथे गुरदेव पिता महाराज सच्चे पातशाह जी ने चुली दी गल कीती है। चुली दा अर्थ हुंदा है कि जदों कोई मनुख भोजन छकदा है ना, जदों कुछ खा लेंदा उस तो बाद अपने हाथ विच अपनी बुक विच पानी लै करके असी मुख विच पा के उहदी चुली करदे आ, कुरला करना जिहनूं कहिंदे, उहनूं चुली भी कहिंदे करना। पर गुरदेव पिता महाराज सच्चे पातशाह जी ने हर एक इंसान दी जीव दी वक्खो वक्खरी चुली लिखी है कि राजे दी चुली की है, धर्मी दी चुली की है, फकीर दी चुली की है, भगत दी चुली की है। भाव यह है कि सिर्फ पानी नाल कुरला करन नाल, पानी दे नाल कुरला करन दे नाल मुख पवित्र नहीं हुंदा। मुख सदा ही उदों पवित्र हुंदा है जदों वो अपने वाहिगुरु दी कीर्ति करदा है ते जिस अस्थान ते मनुख बैठा है, जिस पदवी ते बैठा है, उस पदवी तो सदा सच दा बोल बोले ता उदा मुख पवित्र हुंदा। गुरु साहब ने बचन किते राजे चुली ने आऊं की, भाव है भी राजे दा मुख ये नहीं भी वह कुरले कर ले भोजन खा के आखे हुण मेरा मुख सुचा हो गया पवित्र हो गया। दतार जी कहिंदे नहीं, वह राज तख्त ते बैठा जदों अपने मुख तो धर्म की गल करेगा, धर्म का बोल बोलेगा तो उहदा मुख पवित्र हो जाएगा। भगत जिहड़ा अपने आप नूं अखवांदा है, पहरावा पाया पर उहदे मुख ते परमेश्वर की सिफ तो सलाह ही ना होवे तां उहदा मुख कदी पवित्र नहीं हो सकता। उहदा मुख तां पवित्र होएगा जे उह अपने मुख तो जस गाएगा, कीर्ति करेगा। गुरु साहिब कहिंदे मुख सुहावे, ਕੋਈ ਮੁਖ ਸੁੰਦਰ ਹਨ, ਸੋਹਣੇ ਹਨ, ਚੰਗੇ ਲੱਗਦੇ ਹਨ। ਨਾਮ ਚਾਉ, ਚਾਉ ਦਾ ਅਰਥ ਹੁੰਦਾ ਹੈ ਆਖਣਾ, ਬੋਲਣਾ। ਪਿੱਛੇ ਵੀ ਆਪਾਂ ਇਸ ਪਾਵਨ ਵਾਰ ਵਿੱਚ ਸ਼ਬਦ ਸੁਣ ਕੇ ਆਏ ਹਾਂ, ਵਿਚਾਰ ਕੇ ਆਏ ਹਾਂ, ਜਿੱਥੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋਲਣ ਦਾ ਹੀ ਇਹ ਸੰਦਰਭ ਦੱਸਿਆ ਹੈ। ਚਾਉ ਦਾ ਅਰਥ ਹੁੰਦਾ ਆਖਣਾ, ਬੋਲਣਾ ਕਿ ਹੇ ਵਾਹਿਗੁਰੂ, ਹੇ ਪਰਮਾਤਮਾ ਜੀਓ, ਮੈਂ ਆਪਣੇ ਸੱਜਣ ਅੱਗੇ, अपने प्यारे अगे, अपने मुख तो चंगे बोल बोलां, चंगे अखर चौवां, आखां उन्हूं चौ कहा जांदा है। मुख तो चंगा कहना, आठ पहर गुण गाओ ते अठे पहर गांदे रहना, ए मुख उदों पवित्र हुंदा है, मुख उदों सोहना हुंदा है। मुख दा अर्थ है सारा ही मुखड़ा, सारा ही साडा रूप, साडा शरीर। हर चीज बंदे नूं शरीर बड़ा सोहना मिलिया, पर जदों भी मनुख की सुंदरता की गल आउंदी है ना, जदों भी मनुख के सुहप्पण की गल आउंदी है ते मुखड़े का नां लिया जांदा है। इस बंदे का मुख बड़ा सोहना है, मुख बड़ा चंगा है, मुख बड़ा सुंदर है। जदों कुरूपता की गल आएगी, किसी के कोझेपण की गल आएगी, कुरूपता की गल आएगी, तो उदों भी मुखड़े नूं मुख नूं कहा जाएगा कि उहदा मुख भैड़ा है, मुख सोहना नहीं, मुख चंगा नहीं। मुखड़े नूं शरीर का सारा वड्डा शिंगार कह लिए, सारे शरीर की सुंदरता का भार कह लिए, मनुख दे आ मुखड़े ते है। मस्तक दा नाल लैके मुखड़ा सारा लैके नूं कहा जांदा है मुखड़ा। पर गुरु साहब जी कहिंदे उहदा मुखड़ा सोहना है, उहदा मुख सुहावा है, जिहदे मुख तों अठे पहर परमात्मा परमेश्वर का नाम उचरिया जांदा है। पंचम पातशाह जी दे इक बचन आउंदा है, दतार पिता महाराज ने उत्थे बड़े सोहने बचन किते, पाव सुहावे जा तो धिर जुलदे, सीस सुहावा चरनी,
मुख सुहावा ता जो जस गावा जियो पया तो सरनी। कहते मुख सुहावा ता जा जा ता तेरा मुख सोना है जा तो जस गावा जे मैं वाहिगुरु तेरा जस गावा जियो सुहावा चरनी जे जिंद आत्मा तेरे चरणा विच जुड़ जाए मेरी जिंद सोनी है शरीर दी सुंदरता परमात्मा दे प्रणाए दे शरीर हो जाए जे मनुख दा सिर पाव सुहावा सुहावे जा तो तिर जुल दे तिर दर्थ है तेरे वाले पासे जुल दे दर्थ है जांदे ने हे वाहिगुरु मेरे चरण मैं उदों पवित्र मन्नांगा सफले मन्नांगा जे तेरे पासे तुरनगे पाव सुहावे जा तो तिर जुल दे सीस सुहावा चरनी ते सीस मेरा तां सोभ नीक है पवित्र मन्निया जाएगा जे तेरे चरणा विच डिग्गा है तेरे चरणा विच लगा होया मुख सुहावा जा तो जस गावा हे वाहिगुरु जे मैं तेरे जस नू अपने मुख तो गावा ता मेरा मुख जेड़ा है सुंदर है ता मेरा मुख पवित्र है सा रसना धन धन है मेरी जिंदड़ीए जो प्रभु दे गुण गांदी है उस रसना नू धन क्या उस मुखड़े नू धन क्या पावे है कि शरीर दा ए अंग शरीर दा ए रूप आकार जेड़ा है मुखड़ा जिदे करके मनुख दी सुहापन बनदा है पर जे मनुख दा मनुख मुख मन मुख बड़ा सुंदर होवे सोना होवे चतुर होवे प्यारा होवे पर दतार जी ने भी बचन कहे उस मुख विच रब दी बाणी ना वसदी होवे रब दा प्रेम ना वसदा होवे फिर वो मुखड़ा किन्ना भी चतुर क्यों ना होवे कितना भी ज्ञानी क्यों ना होवे कितना भी सियाणा क्यों ना होवे कितना भी वो बंदा कुलवान धनवंत क्यों ना होवे कुलवंत क्यों ना होवे पर दाता जी कहिंदे उहदा मुंह मुरदे वरगा ही है जिहड़ा मनुख एक पल लई वेखदा फिर पड़दा कर दिंदा मुर्दे दे मुख नू वेखदे ने ना लोकी पर वेख के फिर पर्दा करदे ने बहुता लम्मा समा नहीं वेख्या जांदा गुरु साहिब कहिंदे मृतक है वह मनुख दा मुंह मृतक वर्गा वह शरीर जिदे अंदर परमात्मा दा नाम नहीं अत सुंदर कुलीन चतुर मुख ज्ञानी तनवंत मृतक कहिया नानका जे प्रीत नहीं भगवंत मुख सुहावे नाम चौ हे भाई तुहाडे साडे मुख तां सुंदर होणगे जे ए नाम जपणगे आठ पहर गुण गाओ ते अठे पहर परमात्मा परमेश्वर दे गुणा नू गांदे रहन गुरु साहिब जी दी बाणी विच कल्ले मुखड़े दी गल नहीं शरीर दे हर अंगां दी गल कीती है ज्ञान इंद्रियां दी ते कर्म इंद्रियां दी इन्हां नाल ही शरीर बणदा है ना ज्ञान इंद्रे ते कर्म इंद्रे वैसे मनुखी शरीर दे बड़ी वड्डी यात्रा है विद्वाना ने दे पंच कोश मन्ने ने पंजां कोशां दा बनिया है ते हर कोश दे अंदर उस कोश दे अंदर जिन्ना चिर ओ जीव परमात्मा परमेश्वर दी मत दे अनुसार नहीं चलदा ते इहदे जीवन दे अंदर कोई भी पड़ा यह शरीर भी सफल नहीं हुंदा अन्नमय कोश दा बनिया होया है पंज कोश ने ना अन्नमय कोश दूजा है प्राणमय कोश तीजा है मनमय कोश चौथा विज्ञानमयी कोश ते पंजवां आनंदमयी कोश अन्नमय कोश की है विचों विचार चल गई अन्नमय कोश दा अर्थ है शरीर जेड़ा स्थूल शरीर है अनाज तो बनया भोजन तो बनया धात दा बनया ते इहदे अंदर जो हड्ड मास लहू मिज है सारा जेड़ा है ਇਹ ਸਥੂਲ ਸਰੀਰ ਦੇ ਵਿੱਚ ਆ ਜਾਂਦਾ ਤੇ ਇਹ ਅੰਨ ਤੋਂ ਬਣਦਾ ਹੈ ਇਹਨੂੰ ਅੰਨਮੈ ਕੋਸ਼ ਕਿਹਾ ਜਾਂਦਾ ਹੈ ਭੋਜਨ ਦੇ ਬਣਤਰ ਦੇ ਨਾਲ ਭੋਜਨ ਦੇ ਵਿਗੜਨ ਦੇ ਨਾਲ ਅੰਨਮੈ ਸਰੀਰ ਜਿਹੜਾ ਹੈ ਸਥੂਲ ਸਰੀਰ ਹੈ ਉਹ ਵਿਗੜ ਜਾਂਦਾ ਹੈ ਭੋਜਨ ਦੇ ਠੀਕ ਹੋਣ ਦੇ ਨਾਲ ਸਰੀਰ ਠੀਕ ਹੋ ਜਾਂਦਾ ਅੰਨਮੈ ਕੋਸ਼ ਦੀ ਜਾਂ ਸਥੂਲ ਸਰੀਰ ਦੀ ਉਪਾਧੀ ਵਿਆਧੀ ਜਿਹੜੀ ਹੈ ਹਰ ਇੱਕ ਪ੍ਰਾਣੀ ਨੂੰ ਹੁੰਦੀ ਹੈ ਇਹ ਨਹੀਂ ਕਿ ਜੇ ਕੋਈ ਭਗਤ ਹੈ जे को रब दा प्यारा है ब्रह्म ज्ञानी भी है कोई पर शरीर विच रोग हर एक दे पैदा हुंदा है क्योंकि शरीर भोजन तो बनया वातावरण तो बनया ते उहदे विगाड़ दे नाल इहदे विच भी विगाड़ हुंदा बहुत वड्डे एक धर्मात्मा होए निर्वाण पद जिन्हां तो बुद्ध धर्म चलिया महात्मा बुद्ध उहदे जीवन विच तां दो भोजन ही बड़े कमाल दे ने जदों उहनां दा जीवन पढ़ीए दो भोजनां दा उहनां दे जीवन विच बड़ा जिक्र आउंदा है
एक भोजन जदों उन्हां नूं मिलिया सी गया दी धरती ते जदों उन्हां खीर खाधी इक औरत दे हत्थों उस खीर खा के उस वट वृक्ष दे थले बैठे ते ओ निर्वाण नूं पहुंच गए। लोग उस भोजन नूं बड़ा भिक्षु पवित्र मानदे। एक भोजन सी अंत वेले जदों महात्मा बुद्ध ने खाधा किसी वेशवा दा लियांदा होया ओ भोजन अमरपाली दा ਉਹ ਭੋਜਨ ਦੇ ਨਾਲ ਉਹਦੇ ਸਰੀਰ ਵਿੱਚ ਵਿਆਧ ਚੱਲ ਗਿਆ। ਉਹ ਭੋਜਨ ਅੰਤਲਾ ਭੋਜਨ ਸੀ ਉਹਦਾ। ਉਹਦੇ ਨਾਲ ਉਹਦਾ ਸਰੀਰ ਰੋਗੀ ਹੋ ਗਿਆ ਤੇ ਉਹਦੇ ਭਗਤਾਂ ਨੇ ਕਹਿ ਲਈ, ਉਹਦੇ ਭਿਕਸ਼ੂਆਂ ਨੇ ਕਹਿ ਦਈਏ, ਸਵਾਲ ਵੀ ਕੀਤਾ ਕਿ ਤੁਹਾਡੇ ਅੰਦਰ ਇਹ, ਤੁਸੀਂ ਤਾਂ ਨਿਰਵਾਣ ਨੂੰ ਪ੍ਰਾਪਤ ਹੋ ਤੇ ਤੁਹਾਡੇ ਅੰਦਰ ਇਹ ਪੀੜਾ ਚੱਲ ਰਹੀ ਹੈ ਸਰੀਰ ਦੀ, ਜਾਂ ਸਰੀਰ ਵਿੱਚ ਵਿਆਧੀ ਆ ਗਈ, ਰੋਗ ਆ ਗਿਆ। ਤਾਂ ਉਹਨੇ ਵੀ ਬਚਨ ਕਹੇ ਸਨ, ਮੈਂ ਰੋਗੀ ਨਹੀਂ, ਮੈਂ ਸਰੀਰ ਨਹੀਂ, ਇਹ ਮੇਰਾ ਸਰੀਰ ਹੈ, ਸਥੂਲ ਸਰੀਰ ਹੈ, ਭੋਜਨ ਤੋਂ ਹੀ ਬਣਿਆ ਤੇ ਭੋਜਨ ਵਿੱਚ ਜਦੋਂ ਵਿਗਾੜ ਪਏਗਾ ਤੇ ਇਹਦੇ ਵਿੱਚ ਵਿਗਾੜ ਪਏਗਾ। ਭੋਜਨ ਜਦੋਂ ਤੰਦਰੁਸਤ ਹੋਏਗਾ, ਵਧੀਆ ਹੋਏਗਾ ਤੇ ਇਹ ਸਰੀਰ ਵੀ ਵਧੀਆ ਬਣੇਗਾ। ਇਸ ਕਰਕੇ ਅੰਨਮਈ ਕੋਸ਼ ਤੋਂ ਬਣਿਆ ਸੀ। ਜੇ ਅਸੀਂ ਆਪਣੇ ਸਥੂਲ ਸਰੀਰ ਨੂੰ ਸੁਖੀ ਕਰਨਾ ਹੈ, ਆਪਣੇ ਸਥੂਲ ਸਰੀਰ ਨੂੰ ਸੌਖਾ ਰੱਖਣਾ, ਚੰਗਾ ਰੱਖਣਾ ਤੇ ਭੋਜਨ ਚੰਗਾ, ਆਹਾਰ ਚੰਗਾ ਹੋਣਾ ਚਾਹੀਦਾ ਹੈ। ਆਹਾਰ ਵਿਚਾਰ ਦਾ ਹੀ ਮਨੁੱਖ ਬਣਿਆ ਹੋਇਆ। ਦੂਸਰਾ ਹੈ ਪ੍ਰਾਣਮਈ ਕੋਸ਼, ਜਿਹਦੇ ਤੋਂ ਸਾਡੀ ਪ੍ਰਾਣ ਊਰਜਾ ਚੱਲਦੀ ਹੈ। ਇਹਦੇ ਪ੍ਰਾਣ ਊਰਜਾ ਦੇ ਨਾਲ ਸਾਡਾ ਜੀਵਨ ਹੈ। ਜੋ ਸਾਡੇ ਜੀਵਨ ਦੇ ਅੰਦਰ ਸਾਡੇ ਕਰਮ ਇੰਦਰੇ ਸਾਡੇ ਦੌੜਦੇ ਨੇ, ਹੱਥ ਪੈਰ ਚੱਲਦੇ ਨੇ, ਪ੍ਰਾਣਾਂ ਦੀ ਊਰਜਾ ਦੇ ਕਰਕੇ। ਅਸੀਂ ਕਿਸੇ ਚੀਜ਼ ਨੂੰ ਪਕੜਦੇ ਹਾਂ, ਸੁੱਟਦੇ ਹਾਂ, ਅਸੀਂ ਕੋਈ ਵੀ ਚੀਜ਼ ਨੂੰ ਵਖਿਆਣ ਵੀ ਕਰ ਰਹੇ ਹਾਂ, ਬੋਲ ਰਹੇ ਹਾਂ, ਇਹ ਪ੍ਰਾਣ ਊਰਜਾ ਦੀ ਤਾਕਤ ਕਰਕੇ ਹੈ। ਪ੍ਰਾਣਾ ਕਰਕੇ ਸਾਡਾ ਪ੍ਰਾਣਮੈ ਕੋਸ਼ ਹੈ। ਪ੍ਰਾਣ ਜਿਹੜੇ ਨੇ ਉਹ ਵੀ ਵਿਆਧੀ ਹੋ ਜਾਣ ਤੇ ਬੰਦੇ ਦੇ ਅੰਦਰ ਰੋਗ ਚੱਲ ਜਾਂਦਾ। ਤੀਸਰਾ ਹੈ ਮਨਮੈ ਕੋਸ਼, ਜਿਹਦੇ ਅੰਦਰ ਮਨ ਆ ਜਾਂਦਾ, ਸਾਡੇ ਥੌਟ ਵਿਚਾਰ ਆ ਜਾਂਦੀਆਂ, ਭਾਵ ਆ ਜਾਂਦੇ ਨੇ। ਕਿਵੇਂ ਦੇ ਸਾਡੇ ਅੰਦਰ ਭਾਵ ਚੱਲਦੇ ਨੇ, ਉਹ ਸਾਡੇ ਮਨਮੈ ਕੋਸ਼ ਦੇ ਵਿੱਚ ਨੇ। ਜਿਵੇਂ ਦਾ ਵਿਚਾਰ ਹੋਏਗਾ ਉਵੇਂ ਦਾ ਸਾਡਾ ਅੰਦਰ ਸੁਖੀ ਹੋਏਗਾ, ਖੁਸ਼ੀ ਦੁਖੀ ਦੇ ਅੰਦਰ ਹਰ ਇੱਕ ਸੋਗ ਦੇ ਵਿੱਚ ਰਹੇਗਾ। ਇਹ ਮਨਮੈ ਕੋਸ਼ ਹੈ, ਇਹ ਗਿਆਨ ਇੰਦਰੀਆਂ ਤੋਂ ਬਣਦਾ ਹੈ ਤੇ ਮਨ ਤੋਂ ਬਣਦਾ ਹੈ। ਫਿਰ ਵਿਗਿਆਨਮੈ ਕੋਸ਼, ਜੋ ਗਿਆਨ ਇੰਦਰੀ ਤੇ ਬੁੱਧੀ ਦੇ ਸਹਿਤ ਤਿਆਰ ਹੁੰਦਾ ਹੈ, ਜਿਹਦੇ ਨਾਲ ਬੁੱਧੀ ਇਹ ਨਿਰਣਾ ਕਰਦੀ ਹੈ ਕਿ ਜੋ ਵਿਚਾਰ ਆ ਰਹੇ ਨੇ, ਜੋ ਥੌਟ ਆ ਰਹੇ ਨੇ, ਜੋ ਭਾਵ ਆ ਰਹੇ ਨੇ, ਉਹ ਕਿੰਨੇ ਕੁ ਨਿਰਣਾਇਕ ਨੇ, ਕਿੰਨੇ ਕੁ ਸਹਾਇਕ ਨੇ। ਇਹ ਬੁੱਧੀ ਦੇ ਹੱਥ ਹੈ, ਵਿਗਿਆਨਮੈ ਕੋਸ਼ ਦੇ ਅੰਦਰ ਹੈ। ਫਿਰ ਆਨੰਦਮਈ ਕੋਸ਼, ਜਿੱਥੇ ਮਨੁੱਖ ਦਾ ਅਹੰਕਾਰ ਬੈਠਾ ਹੈ, ਅਵਿਦਿਆ ਸਹਿਤ ਹੋਏਗਾ ਤੇ ਉੱਥੇ ਕੋਈ ਆਨੰਦ ਨਹੀਂ, ਅਗਿਆਨ ਹੀ ਅਗਿਆਨ ਹੈ। ਤੇ ਉਹੀ ਆਨੰਦਮੈ ਕੋਸ਼ ਜੇ ਗਿਆਨ ਸਹਿਤ ਹੋ ਜਾਏ, ਭਰਮ ਭੁਲੇਖੇ ਤੋਂ ਰਹਿਤ ਹੋ ਜਾਏ, ਤੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਪਰ ਇਹ ਸਾਰਾ ਕੁਝ ਤਾਂ ਹੀ ਠੀਕ ਹੋਏਗਾ। ਗੁਰੂ ਸਾਹਿਬ ਜੀ ਨੇ ਤੇ ਬੜਾ ਸਿੱਧਾ ਰਾਹ ਦਿੱਤਾ ਹੈ। ਦਤਾਰ ਪਿਤਾ ਮਹਾਰਾਜ ਨੇ ਇੰਨੇ ਵੱਡੇ ਗੁੰਝਲਦਾਰ ਨਹੀਂ ਰੱਖਿਆ। ਸਤਿਗੁਰਾਂ ਨੇ ਤੇ ਇੱਕੋ ਹੀ, ਆਪਾਂ ਇੱਕ ਪੰਜਾਬੀ ਦਾ ਮੁਹਾਵਰਾ ਵਰਤਦੇ ਹਾਂ ਵੀ ਸੌ ਹੱਥ ਰੱਸਾ ਸਿਰੇ ਤੇ ਗੰਢ, ਇਹਦਾ ਭਾਵ ਹੈ ਗੁਰੂ ਸਾਹਿਬ ਜੀ ਨੇ ਤੇ ਬਹੁਤ ਸੌਖਾ ਸਿਧਾਂਤ ਦਿੱਤਾ ਹੈ ਕਿ ਜੇ ਸਾਡੇ ਪਾਸ ਪਰਮੇਸ਼ਵਰ ਦਾ ਨਾਮ ਹੋਏ, ਪ੍ਰਭੂ ਦੀ ਕੀਰਤੀ ਹੋਏ, ਤੇ ਕੀਰਤੀ ਵਾਲੇ ਦਾ ਸਰੀਰ ਵੀ ਸਵਸਥ ਹੈ, ਤਨ ਵੀ ਸਵਸਥ ਹੈ, ਮਨ ਵੀ ਸਵਸਥ ਹੈ, ਪ੍ਰਾਣ ਵੀ ਸਵਸਥ ਨੇ, ਕਿਉਂਕਿ ਪ੍ਰਾਣ ਤਾਂ ਉਸ ਲੈਅ ਵਿੱਚ ਚੱਲ ਪੈਂਦੇ ਨੇ। ਅਭਿਆਸੀ ਦੇ ਪ੍ਰਾਣ ਜਿਹੜੇ ਨੇ ਉਹ ਇੱਕ ਗਤੀ ਵਿੱਚ ਚੱਲ ਪੈਂਦੇ ਨੇ, ਉਹਦੇ ਅੰਦਰ ਉਹ ਸਾਰੀ ਬਣਤਰ ਜਿਹੜੀ ਹੈ ਬੁੱਧੀ ਨਿਰਣਾਇਕ ਹੋ ਜਾਂਦੀ, ਮਨ ਦੇ ਵਿਚਾਰ ਜਿਹੜੇ ਅਗਿਆਨਤਾ ਵਾਲੇ ਨੂੰ ਮਿਟ ਜਾਂਦੇ ਨੇ, ਉਹ ਪਰਮਾਤਮਾ ਦੀ ਭਗਤੀ ਵਿੱਚ ਹੀ ਇੱਠੇ ਪੈਰ ਲੱਗਾ ਰਹਿੰਦਾ ਤੇ ਉਹਦਾ ਸਾਰਾ ਸਰੀਰ ਹੀ ਸਫਲ ਹੈ, ਕਿੰਨਾ ਕੁ ਸੁੰਦਰ ਬਣ ਜਾਂਦਾ। ਗੁਰੂ ਸਾਹਿਬ ਨੇ ਤਾਂ ਇਕੱਲੇ ਮਨ ਦੀ ਗੱਲ ਕੀਤੀ ਨਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਪੁੱਛੀਏ ਦਾਤਾ ਤਾਂ ਕਹਿੰਦੇ ਜਪਣ ਵਾਲੇ ਦੇ ਅੰਦਰ ਜਿਹਦੇ ਹਿਰਦੇ ਵਿੱਚ ਘੱਟ ਵਿੱਚ ਪਰਮਾਤਮਾ ਬੈਠ ਗਿਆ ਨਾ, ਉਹਦਾ ਸਾਰਾ ਸਰੀਰ ਹੀ ਇੰਨਾ ਖੁਸ਼ਬੂਦਾਰ ਹੋ ਜਾਂਦਾ ਕਿ ਜਿਵੇਂ ਕਪੂਰ ਕੋਲ ਬੈਠੇ ਹੋਈਏ, ਚੰਦਨ ਕੋਲ ਬੈਠੇ ਹੋਈਏ, ਰਤਨਾਂ ਕੋਲ ਬੈਠੇ ਹੋਈਏ ਨਾ, ਉਹਨਾਂ ਤੋਂ ਜਿਵੇਂ ਖੁਸ਼ੀ ਮਿਲਦੀ ਹੈ, ਰੱਬ ਦੇ ਪਿਆਰੇ ਕੋਲ ਬੈਠਿਆਂ ਇਹੋ ਜਿਹੀ ਖੁਸ਼ਬੂ ਮਿਲਦੀ ਹੈ, ਇਹੋ ਜਿਹਾ ਰਸ ਮਿਲਦਾ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਨਾਮ ਵਿਗਾਸ ਬਾਬਾ, ਏਤ ਮਤੀ ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈ ਹੈ ਕੂੜੈ ਕੂੜੀ ਜੋਰ। ਦਾਤਾ ਜੀ ਕਹਿੰਦੇ ਬਾਕੀ ਮਤਾਂ ਕਰਮ ਹੋਰ ਨੇ, ਉਹਦੇ ਨਾਲ ਸਰੀਰ ਮਨ ਆਤਮਾ ਆਨੰਦਿਤ ਨਹੀਂ ਹੁੰਦੀ। ਉਹ ਆਤਮਾ ਆਨੰਦਿਤ ਹੁੰਦੀ ਹੈ ਜਿਹਦੇ ਘੱਟ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ,
ਉਹ ਪੁਰਸ਼ ਤੇ 68 ਤੀਰਥਾਂ ਵਰਗਾ ਹੋ ਜਾਂਦਾ। ਜਿਵੇਂ ਕੋਈ ਆਖੇ ਵੀ ਮੈਂ 68 ਤੀਰਥਾਂ ਦਾ ਇਸ਼ਨਾਨ ਕੀਤਾ ਤੇ ਪਵਿੱਤਰ ਹਾਂ, ਸਤਿਗੁਰੂ ਜੀ ਕਹਿੰਦੇ ਐਸੇ ਗੁਰਮੁਖ ਦੇ ਦਰਸ਼ਨ ਕਰ ਲਓ ਜਿਹਦੇ ਘੱਟ ਵਿੱਚ ਨਾਮ ਦਾ ਨਿਵਾਸ ਹੈ, ਉਹਦੀ ਕਾਇਆ ਕਪੂਰ ਵਰਗੀ, ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ। ਲਲਤਾ ਕਹਿੰਦੇ ਜ਼ੁਬਾਨ ਨੂੰ, ਰਸਨਾ ਨੂੰ। ਲਲਤਾ ਜਿਹੜੀ ਹੈ ਰਤਨਾ ਵਰਗੀ, ਮੋਤੀਆਂ ਵਰਗੀ ਕੀਮਤੀ ਹੋ ਜਾਂਦੀ ਹੈ। ਅਗਰ ਵਾਸ ਤਨ ਸਾਸ, ਅਗਰ ਦਾ ਅਰਥ ਹੈ ਚੰਦਨ, ਉਹਦੇ ਕੋਲੋਂ ਚੰਦਨ ਦੀ ਸੁਗੰਧੀ ਆਉਂਦੀ ਹੈ। 68 ਤੀਰਥ ਕਾ ਮੁੱਖ ਟਿੱਕਾ, ਉਹਦੇ ਮਸਤਕ ਤੇ ਟਿੱਕਾ ਲੱਗ ਜਾਂਦਾ, ਕਿਉਂਕਿ ਜਪਣ ਵਾਲੇ ਸਫਲ ਹੀ ਮੰਨੇ ਗਏ ਨੇ। ਉਹਨਾਂ ਦੇ ਕੋਲ ਵਿਦਿਆ ਹੀ ਹੋਰ ਹੈ, ਉਹ ਪੜ੍ਹਦੇ ਕੁਝ ਹੋਰ ਨੇ, ਉਹ ਦੁਨੀਆਂ ਦੇ ਹੋਰ ਜੰਜਾਲਾਂ ਤੋਂ ਮੁਕਤ ਹੋ ਜਾਂਦੇ ਨੇ। ਉਹ ਜੋ ਪੜ੍ਹਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੈ, ਜਿਹਦੇ ਵਿੱਚ ਦਤਾਰ ਨੇ ਦੱਸਿਆ ਵੀ ਕਿਵੇਂ ਮਨੁੱਖ ਪਵਿੱਤਰ ਹੁੰਦਾ ਹੈ। 8 ਪਹਿਰ ਗੁਣ ਗਾ ਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਨਾਨਕ ਦਰਗਹਿ ਮੰਨੀਐ ਮਿਲੇ ਨਿਥਾਵੇਂ ਥਾਂ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲਦਾ ਹੈ। ਨਿਮਾਣਿਆਂ ਤੋਂ ਮਾਣ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਦੇ ਪਾਸ ਪਰਮੇਸ਼ਵਰ ਦਾ ਨਾਮ ਹੈ, ਪਰ ਉਹ ਨਾਮ ਆਪਣੇ ਹਿਰਦੇ ਦੀ ਤਖਤੀ ਤੇ ਲਿਖਣਾ ਪੈਂਦਾ, ਉਹ ਨਾਮ ਆਪਣੇ ਹਿਰਦੇ ਦੀ ਫੱਟੀ ਤੇ ਲਿਖਣਾ ਪੈਂਦਾ। ਤੇ ਲਿਖਿਆ ਕਿਵੇਂ ਜਾਂਦਾ? ਜੇ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਨਾ, ਅਸੀਂ ਪੱਟੀ ਬਾਣੀ ਪੜ੍ਹਦੇ ਹਾਂ ਆਸਾ ਰਾਗ ਵਿੱਚ, ਦੋ ਪੱਟੀਆਂ ਦੀ ਬਾਣੀ ਆਉਂਦੀ, ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ, ਇੱਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ। ਪੱਟੀ ਦਾ ਅਰਥ ਹੈ ਕਿ ਪੁਰਾਣੇ ਸਮਿਆਂ ਦੇ ਅੰਦਰ ਤਖਤੀ ਲੱਕੜ ਦੀ ਹੁੰਦੀ ਸੀ, ਉਹਦੇ ਉੱਤੇ ਉਸਤਾਦ ਜਨ ਜਿਹੜੇ ਸਨ ਪੂਰਨੇ ਪਾ ਕੇ ਦਿੰਦੇ ਸਨ, ਤੇ ਉਹਨਾਂ ਪੂਰਨਿਆਂ ਨੂੰ ਬੱਚੇ ਪਾਉਂਦੇ ਸਨ, ਫਿਰ ਮਿਟਾਉਂਦੇ ਸਨ, ਫਿਰ ਪਾਉਂਦੇ ਸਨ, ਉਹ ਅੱਖਰ ਪੱਕ ਜਾਂਦੇ ਸਨ, ਇਸ ਕਰਕੇ ਉਹਨੂੰ ਪੱਟੀ ਲਿਖੀ ਗਿਆ। ਪਰ ਇੱਕ ਸ਼ਬਦ ਹੈ ਗੁਰੂ ਸਾਹਿਬ ਜੀ ਦਾ ਸ੍ਰੀ ਰਾਗ ਅੰਦਰ, ਜਦੋਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ, ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹ ਘਟਨਾ ਲਿਖੀ ਹੈ, ਤਾਂ ਉਹ ਸ਼ਬਦ ਨਾਲ ਜੋੜਿਆ। ਉਹ ਕਹਿੰਦੇ ਜਦੋਂ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਗੋਪਾਲ ਪਾਂਧੇ ਦੇ ਪਾਸ ਪੜ੍ਹਨੇ ਗਏ ਨਾ, ਤੇ ਗੋਪਾਲ ਪਾਂਧੇ ਨੇ ਬੜਾ ਮਾਣ ਸਤਿਕਾਰ ਕੀਤਾ। ਜਦੋਂ ਮਹਿਤਾ ਕਲਿਆਣ ਦਾਸ ਜੀ ਗੁਰੂ ਸਾਹਿਬ ਜੀ ਨੂੰ ਲੈ ਕੇ ਆਏ, ਮਹਾਕਵੀ ਜੀ ਨੇ ਬੜਾ ਸੋਹਣਾ ਬਚਨ ਕੀਤਾ ਵੀ ਪਿਤਾ ਜੀ ਬੜੇ ਫਿਕਰਮੰਦ ਸਨ, ਹਰ ਉਸਤਾਦ ਕੋਲ ਪੜ੍ਹਾਇਆ, ਉਸ ਵਕਤ ਦੀ ਜਿਹੜੀ ਵਿਦਿਆ ਸੀ, ਫਾਰਸੀ ਸੀ, ਅਰਬੀ ਸੀ, ਸੰਸਕ੍ਰਿਤੀ ਸੀ, ਗੁਰੂ ਸਾਹਿਬ ਜੀ ਨੂੰ ਪੜ੍ਹਾਇਆ, ਕਿਉਂਕਿ ਉਹ ਘਰ ਵਿੱਚ ਸਲਾਹ ਕਰਦੇ ਸਨ, ਮਾਤਾ ਤ੍ਰਿਪਤਾ ਨਾਲ ਇਹ ਗੱਲ ਕਰਦੇ ਸਨ ਕਿ ਸਿਆਣੇ ਲੋਕ ਕਹਿੰਦੇ ਨੇ ਜਿਹੜਾ ਮਾਂ ਬਾਪ ਆਪਣੇ ਧੀਆਂ ਪੁੱਤਰ ਨੂੰ ਸਮੇਂ ਦੀ ਵਿਦਿਆ ਨਹੀਂ ਦਿੰਦਾ, ਨਹੀਂ ਸਿਖਾਉਂਦਾ, ਉਹ ਸਭ ਤੋਂ ਵੱਡਾ ਸ਼ਤਰੂ ਮੰਨਿਆ ਜਾਂਦਾ ਆਪਣੇ ਧੀ ਪੁੱਤ ਦਾ। ਬਹੁ ਗੁਣੀ ਅਲਾਵੈ ਸੁੱਤ ਨਾ ਪੜਾਵੈ ਤੇ ਸਤਰੂ ਸਮਤਾਤ, ਤਾਤ ਦਾ ਅਰਥ ਪਿਤਾ ਵੀ ਆਉਂਦਾ, ਤਾਤ ਦਾ ਅਰਥ ਪੁੱਤਰ ਵੀ ਆਉਂਦਾ। ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ ਕਹਿੰਦੇ ਬਹੁ ਗੁਣੀ ਅਲਾਵੈ, ਵੱਡੇ ਵੱਡੇ ਗੁਣੀ ਲੋਕਾਂ ਦਾ ਇਹ ਤਜਰਬਾ ਹੈ, ਸੁੱਤ ਨਾ ਪੜਾਵੈ, ਜਿਹੜੇ ਆਪਣੇ ਧੀਆਂ ਪੁੱਤਰ ਨੂੰ ਵਿਦਿਆ ਨਹੀਂ ਦਵਾਉਂਦੇ, ਨਹੀਂ ਲੈ ਕੇ ਦਿੰਦੇ, ਤੇ ਸਤਰੂ ਸਮਤਾਤ, ਉਹ ਆਪਣੇ ਧੀਆਂ ਪੁੱਤਰਾਂ ਦੇ ਉਹ ਮਾਤਾ ਪਿਤਾ, ਉਹ ਪਿਤਾ ਜਿਹੜਾ ਸ਼ਤਰੂ ਵਰਗੇ। ਇਸ ਕਰਕੇ ਮਹਿਤਾ ਜੀ ਆਪਣੇ ਫਰਜ਼ ਨਿਭਾਉਂਦੇ ਰਹੇ। ਜਦੋਂ ਗੋਪਾਲ ਪਾਂਧੇ ਪਾਸ ਪਾਇਆ ਨਾ ਪੜ੍ਹਨੇ, ਤੇ ਪਾਂਧਾ ਜੀ ਨੇ ਪਹਿਲੇ ਦਿਨ ਪੱਟੀ ਲਿਖਾਈ, ਆਪਣੇ ਅੱਖਰ ਲਿਖਾਏ, ਗੁਰੂ ਸਾਹਿਬ ਜੀ ਨੇ ਸੰਸਕ੍ਰਿਤੀ ਦੇ ਅੱਖਰ ਲਿਖੇ, ਪਹਿਲੇ ਦਿਨ ਹੀ ਸਾਰੇ ਅੱਖਰ ਲਿਖੇ, ਤੇ ਪਾਂਧਾ ਜੀ ਬੜੇ ਪ੍ਰਭਾਵਿਤ ਹੋਏ ਵੀ ਬਹੁਤ ਆਲਮ ਫਾਜ਼ਲ ਹੈ, ਬਹੁਤ ਤੀਖਣ ਬੁੱਧੀ ਦਾ ਬਾਲਕ ਹੈ, ਛੇਤੀ ਪੜ ਜਾਏਗਾ ਤੇ ਮੈਨੂੰ ਮਹਿਤਾ ਜੀ ਦੇ ਕੋਲੋਂ ਸ਼ਾਬਾਸ਼ ਵੀ ਮਿਲੇਗੀ ਤੇ ਧਨ ਵੀ ਮਿਲੇਗਾ, ਉਹ ਮੈਨੂੰ ਧਨ ਦੇ ਕਰਕੇ ਨਵਾਜਣਗੇ। ਪਰ ਦੂਸਰਾ ਦਿਨ ਆਇਆ, ਗੁਰਦੇਵ ਪਿਤਾ ਮਹਾਰਾਜ ਜੀ ਨੂੰ ਪਾਂਧੇ ਨੇ ਦੂਜਾ ਅੱਖਰ ਦਿੱਤਾ, ਸਤਿਗੁਰੂ ਜੀ ਲਿਖਿਆ ਹੀ ਨਹੀਂ, ਗੁਰਦੇਵ ਜੀ ਲਿਖਦੇ ਹੀ ਨਹੀਂ। ਗੋਪਾਲ ਪਾਂਧਾ ਬੜਾ ਚਿੰਤਿਤ, ਕਹਿੰਦਾ ਨਾਨਕ ਤੂੰ ਕੱਲ ਬਹੁਤ ਛੇਤੀ ਲਿਖਿਆ, ਬਹੁਤ ਸੁੰਦਰ ਲਿਖਿਆ ਤੇ ਪੜ੍ਹ ਕੇ ਵੀ ਸੁਣਾਇਆ, ਪਰ ਅੱਜ ਕੀ ਹੋ ਗਿਆ ਤੈਨੂੰ, ਆ ਕਿਉਂ ਨਹੀਂ ਲਿਖਦਾ? ਤਾਂ ਗੁਰੂ ਸਾਹਿਬ ਨੇ ਕਿਹਾ, ਪਾਂਧਾ ਜੀ ਮੇਰੇ ਇੱਕ ਦੋ ਸਵਾਲ ਨੇ, ਜੇ ਤੁਸੀਂ ਮੈਨੂੰ ਉਹ ਸਵਾਲਾਂ ਦਾ ਉੱਤਰ ਦੇ ਦਿਓ ਤਾਂ ਫਿਰ ਮੈਂ ਅੱਗੇ ਪੜ੍ਹਨਾ ਸ਼ੁਰੂ ਕਰ ਦਿਆਂ। ਵੇਖੋ ਗੁਰੂ ਸਾਹਿਬ ਜੀ ਨੇ ਵੀ ਸਵਾਲ ਕੀਤੇ ਹਰ ਇੱਕ ਨੂੰ, ਭਾਵੇਂ ਗੋਪਾਲ ਪਾਂਧਾ ਸੀ, ਭਾਵੇਂ ਪੰਡਿਤ ਹਰਦਿਆਲ ਸੀ, ਭਾਵੇਂ ਕਾਜ਼ੀ ਕੁਤਬਦੀਨ ਸੀ, ਤੇ ਭਾਵੇਂ ਕੋਈ ਵੀ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਾਜ਼ੀਆਂ ਨੂੰ, ਮੁਲਾਨਿਆਂ ਨੂੰ, ਸਭ ਨੂੰ ਸਵਾਲ ਕੀਤਾ। ਪਰ ਗੁਰਦੇਵ ਜੀ ਦੇ ਸਵਾਲ ਕਰਨ ਦਾ ਜਿਹੜਾ ਢੰਗ ਸੀ ਨਾ, ਬੜਾ ਨਵੇਕਲਾ ਸੀ। ਗੁਰੂਦੇਵ ਜੀ ਤੋਂ ਸਾਨੂੰ ਸਿੱਖਣਾ ਚਾਹੀਦਾ। ਅਸੀਂ ਕਹਿ ਤੇ ਦਿੰਦੇ ਹਾਂ
कि सतगुरु दे सिखां गुरु साहब ने भी तां तर्क कीता, सवाल उठाया, पर सतगुरां दी भावना विच ते साडी भावना विच ते जमीन असमान का फर्क है ना। सब तो पहला कि वह कल्याणकारी आत्मा गुरु रूप ने, दूसरी वार्ता उन्हां दे अंदर सवाल उठांदिआं किसे प्रति नफरत नहीं, किसे दी थां लैण दी भुख नहीं, किसे नूं नीवां दिखाण दी सतगुरु दतार अंदर लालसा नहीं, कोई वैर नहीं, कोई किसे तरह दा दतार पिता महाराज जी दे अंदर जाति अपना कोई तमा नहीं। निरोल परोपकार दी भावना, निरोल परोपकार, इस भावना नाल कोई सवाल चुक सकदा है? नहीं चुक सकता। यह गुरु नानक देव सच्चे पातशाह जी के हिस्से में आया। असी सतगुरां दी गल तां लै लैने भी सवाल करना चाहिए, पर यह गल भुल जाने कि भावना कहो जी होनी चाहिए, वाद विवाद वाली नहीं, ईरखा वाली नहीं, हंगता वाली नहीं, हंकार वाली नहीं, भी मैनू पता है तेनू पता है ते तू दस के विखा। सतगुरु जी का ऐसा भाव नहीं। गोपाल पांधे नूं गुरुदेव जी ने सवाल किया भी मेरा एक दो सवाल है, सब तो पहला कि यह विद्या क्यों पढ़नी है। गुरुदेव पिता महाराज ने सवाल किया भी विद्या क्यों पढ़नी है, तो गोपाल पांधा जी ने कहा तेरे पिता जी ने पढ़ी है, देख किन्ना सत्कार है। यह सारी घटना महाकवि जी ने अपने ढंग नाल दसिया होया है। मैं उसे दी व्याख्या कर रहा, कहिंदे तेरे पिता मेहता कल्याण दास पढ़े ने, किन्ने उन्होंने पहाड़े डेढ़ा सवाया, गिणती मिणती चिणती सब कुछ आंदा उन्होंने, जमीन नूं मिणना सारा कुछ उन्होंने आंदा, ते एडे प्रवीण बुद्धि दे मालक ने, राय बुलार उन्हां तो बिना कदम नहीं पुटदा। नानक जे तू विद्या सिख जाएगा तू भी अगे इसे तरह अपने पिता वांगू वड्डे रुतबे ते जाएगा, वड्डे रुतबे ते जाएगा। गुरु साहब कह लगे ठीक है। दूजा सवाल दतार जी ने किया कि यह विद्या रब की दरगाह विच काम आएगी, मालक के घर अंदर यह विद्या मनुख का साथ देगी, मनुख नू यह विद्या दे करके रब की दरगाह विच इज्जत पत मिलेगी। पांधा जी चुप करके भी यह तां सवाल ही बड़ा। गुरु साहब सच्चे पातशाह जी कह लगे, बड़ा ईमानदार सी पांधा, कहन लगे मैं इथों दी विद्या नू जानदा, इत्थे तेनू इज्जत पत दवाएगी ये विद्या जेड़ी है, दुनिया विच जे तू पढ़ जाएगा ते पिता वांगू सत्कार मिलेगा। पर गुरु साहब सच्चे पातशाह जी कहन लगे इत्थे तां सदा नहीं रहना, मैं तां ओह विद्या पढ़नी है जेड़ी विद्या मैनू परलोक विच भी पत दवाए, दरगाह है मन्नी है मिले ने थावे थाऊ, जेड़ी दरगाह विच भी पत दवाए तां मैनू ओह विद्या चाहीदी है। पांधा जी कहन लगे मेरे पास ओह विद्या नहीं, तेनू पता है? सीधा दूजा तीजा सवाल गोपाल पांधे का, तुहानू पता है? वेखो गुरु साहब कहिंदे हां पांधा जी, मैं उस विद्या नू जानदा हां ते मैं उस विद्या नू सिखना ते सिखाना चाहना हां। ते पांधा जी ने कहा भी मैनू सिखा पहला, तू मेरा उस्ताद मैं तेरा चेला, तू मैनू सिखा। बड़ी उत्सुकता वध गई कि किथे ते 9 ते 11 साल दे विच ती आरबला ते किथे बजुर्गी दी उम्र दा पांधा, तो कह रहा भी इन वह विद्या आती है जिड़ी विद्या लोग घर बार त्याग देंगे ने, जिंद विद्या प्राप्त करने के लिए लोग टक्कर मारते ने। यह बालक कहता मैनू आती है, कह लगे किमें आती है तेनू, किमें लिखना है वह विद्या, मैनू विखा केड़ी तेरे को शाही, केड़ी कलम, केड़ी दवात, केड़ा उस्ताद जिदे कोल बैठ के तू विद्या लिखी है। तो गुरु साहब ने फिर उत्थे पावन शब्द उचारण किया, श्री राग का शब्द है, श्री राग महल पहला, उथे महला नहीं महल है, श्री राग महल पहला, जाल मोह कस मस कर मत कागत कर सार, पाओ कलम कर चित लिखारी, गुर पुछ लिख विचार, लिख नाम सालाह लिख, लिख अंत न पारावार, बाबा एहो लेखा लिख जान, जिथे लेखा मंगी है तिथे होए सच्चा निशान। कहिंदे जिथे तेरे कोल, क्योंकि पढ़े लिखे बंदे आपां कहिंदे ना सब कुछ डायरी ते लिख लैंदे ने, जदों हिसाब किताब हुंदा है डायरी अगे कर दिंदे ने भी आ लिखिया, कोई बेईमाना नहीं हो सकता, तारीखां समेत दिनां समेत वेरवे समेत लिखिया। ते पढ़िया लिखिया बंदा कदी धोखा नहीं खांदा, धोखा दे ते सकदा पर खांदा नहीं, अनपढ़ खांदा है। गुरु साहब जी कहिंदे संसार दे धोखे गिले शिकवे छड, जिहड़ा रब दे दरगाह दी पढ़ाई पढ़ गया, संसार दा पढ़िया अनपढ़िया दोवें परमगत पांदे ने, जे रब दे दरगाह दी पढ़ाई पढ़ी है ते उंदी किवें है? जाल मोह कस मस कर, जाल दा अर्थ है साड़ के, मोह साड़ना पैंदा है,
ਜਿੰਨਾ ਚਿਰ ਮਨੁੱਖੀ ਮਨ ਅੰਦਰ ਮੋਹ ਹੈ, ਜਿੰਨਾ ਮਰਜ਼ੀ ਉਹ ਆਪਣੀ ਰਸਨਾ ਤੋਂ ਅਰਾਧੀ ਜਾਏ ਜਪੀ ਜਾਏ, ਠੀਕ ਹੈ, ਉਹਨੂੰ ਅਰਾਧਣ ਦਾ ਜਪਣ ਦਾ ਫਲ ਤੇ ਮਿਲਦਾ, ਪਰ ਆਤਮਕ ਗਿਆਨ ਨਹੀਂ। ਆਤਮਕ ਗਿਆਨ ਉਸ ਸ਼ਬਦ ਨੇ ਉਦਣ ਹੀ ਦੇਣਾ ਹੈ ਜਿੱਦਣ ਸ਼ਬਦ ਨਾਲ ਅੰਦਰ ਦਾ ਮੋਹ ਸੜ ਗਿਆ, ਅੰਦਰ ਦੀ ਅਗਿਆਨਤਾ ਸੜ ਗਈ, ਅੰਦਰ ਦੀ ਪਕੜ ਸੜ ਗਈ। ਜਾਲ ਮੋਹ ਘਸ ਮਸ ਕਰ, ਕਹਿੰਦੇ ਮੋਹ ਨੂੰ ਸਾੜ ਕੇ ਉਹਦੀ ਸ਼ਾਹੀ ਬਣਾ ਲੈ। ਮਸ ਨਾਮ ਹੈ ਸ਼ਾਹੀ ਦਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਸ਼ਾਹੀ ਚੰਗੀ ਹੋਵੇ, ਕਾਗਜ਼ ਚੰਗਾ ਨਾ ਹੋਵੇ ਤੇ ਲਿਖਿਆ ਨਹੀਂ ਜਾ ਸਕਦਾ। ਕਾਗਜ਼ ਵੀ ਚੰਗਾ ਚਾਹੀਦਾ। ਗੁਰੂ ਸਾਹਿਬ ਨੇ ਕਾਗਜ਼ ਦੀ ਥਾਂ ਤੇ ਕਾਗਜ਼ ਸ਼ਬਦ ਵਰਤਿਆ, ਕਾਗਜ਼। ਇਸ ਕਰਕੇ ਕਈ ਲੋਕਾਂ ਨੇ ਨਾ, ਜਿਹੜੇ ਆਪਣੇ ਆਪ ਨੂੰ ਬੜੇ ਤੁਰੰਤਰ ਵਿਦਵਾਨ ਸਮਝਦੇ ਸਨ, ਗੁਰੂ ਸਾਹਿਬ ਜੀ ਦੇ ਉੱਤੇ ਕਿੰਤੂ ਵੀ ਕੀਤਾ ਧੰਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੀ, ਗੁਰੂ ਸਾਹਿਬ ਜੀ ਨੂੰ ਸੰਸਕ੍ਰਿਤੀ ਨਹੀਂ ਸੀ ਆਉਂਦੀ, ਗੁਰੂ ਸਾਹਿਬ ਜੀ ਨੂੰ ਭਾਸ਼ਾ ਨਹੀਂ ਸੀ ਆਉਂਦੀ, ਕਿਉਂਕਿ ਜੇ ਭਾਸ਼ਾ ਆਉਂਦੀ ਹੁੰਦੀ ਉਹ ਕਾਗਜ਼ ਦੀ ਥਾਂ ਤੇ ਕਾਗਜ਼ ਨਾ ਵਰਤਦੇ। ਪਰ ਉਹ ਨਹੀਂ ਜਾਣਦੇ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੀਆਂ, ਉਸ ਵੇਲੇ ਦੀਆਂ ਜਿਹੜੀਆਂ ਅਪਭ੍ਰੰਸ਼ ਪਲ ਜਿਹੜੀਆਂ ਭਾਸ਼ਾਵਾਂ ਸਨ ਨਾ, ਗੁਰੂ ਸਾਹਿਬ ਜੀ ਨੇ ਉਹ ਵਰਤੀਆਂ ਨੇ। ਦਤਾਰ ਪਿਤਾ ਮਹਾਰਾਜ ਜੀ ਵਰਗਾ ਵਿਦਵਾਨ ਕੌਣ ਹੋ ਸਕਦਾ, ਪਰ ਗੁਰਦੇਵ ਪਿਤਾ ਮਹਾਰਾਜ ਨੇ ਇੱਥੇ ਸੰਸਕ੍ਰਿਤੀ ਨਹੀਂ ਵਰਤੀ, ਇੱਥੇ ਕੋਈ ਉਹ ਭਾਸ਼ਾ ਨਹੀਂ ਵਰਤੀ ਜਿਹੜੀ ਉਸ ਵਕਤ ਦੀ ਟਕਸਾਲੀ ਭਾਸ਼ਾ ਕਹੀ ਜਾਂਦੀ ਸੀ, ਜਿਹੜੀ ਲੋਕਾਂ ਦੇ ਮੁੱਖ ਤੇ ਚੜੇ ਹੋਏ ਸ਼ਬਦ ਸਨ, ਜਿਵੇਂ ਕਾਜ਼ੀ ਨੂੰ ਕਈ ਥਾਵਾਂ ਤੇ ਕਾਜ਼ੀ ਹੀ ਗੁਰੂ ਸਾਹਿਬ ਜੀ ਨੇ ਲਿਖਿਆ, ਕਾਜ਼ੀ ਆਖਿਆ ਜਾਂਦਾ ਸੀ। ਸੋ ਗੁਰਦੇਵ ਪਿਤਾ ਮਹਾਰਾਜ ਨੇ ਕਿਹਾ ਮਤ ਕਾਗਜ਼ ਕਰ ਸਾਰ। ਸਾਰ ਨਾਮ ਹੈ ਸ੍ਰੇਸ਼ਟਤਾ ਦਾ। ਹੇ ਭਾਈ, ਸੱਚੀ ਕਾਗਜ਼, ਸੱਚਾ ਸ੍ਰੇਸ਼ਟ ਕਾਗਜ਼ ਬਣਾ, ਲਿਖ ਨਾਮ ਸਾਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਤੇਰੇ ਕੋਲ ਲਿਖਾਰੀ ਗੁਰੂ ਹੋਵੇ, ਮਤ ਸ੍ਰੇਸ਼ਟ ਹੋਵੇ, ਮੋਹ ਸੜਿਆ ਹੋਵੇ, ਤੇ ਨਾਮ ਹੀ ਲਿਖੀ ਜਾਏ, ਪਰਮਾਤਮਾ ਦਾ ਨਾਮ ਹੀ ਅਰਾਧੀ ਜਾਏ, ਜਪੀ ਜਾਏ, ਫਿਰ ਤੇਰਾ ਸਰੀਰ ਲੋਕ ਤੇ ਪ੍ਰਲੋਕ ਵਿੱਚ ਪ੍ਰਵਾਨ ਮੰਨਿਆ ਜਾਏਗਾ। ਇਹ ਲੇਖਾ ਲਿਖਿਆ ਹੀ ਸੱਚਾ ਲੇਖਾ ਮੰਨਿਆ ਜਾਏਗਾ। ਨਾਨਕ ਦਰਗਹਿ ਮੰਨੀ ਹੈ, ਮਿਲੇ ਨਥਾਵੇਂ ਥਾਉ, ਉਸ ਨੂੰ ਫਿਰ ਨਿਥਾਵੇਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲ ਜਾਂਦਾ। ਜਿਵੇਂ ਪੜ੍ਹੇ ਲਿਖੇ ਨੂੰ ਮਾਣ ਮਿਲਦਾ, ਬੜੇ ਵਿਦਵਾਨਾਂ ਨੂੰ, ਪੜ੍ਹਿਆ ਨੂੰ। ਇਹ ਸੰਸਾਰ ਦੇ ਵਿੱਚ ਸਮਾਂ ਹੈ, ਸਾਰ ਕੁਤਾਵਲੀ ਦਾ ਰਚੇਤਾ ਇੱਕ ਗੱਲ ਲਿਖਦਾ ਹੈ ਕਿ ਧਨ ਜਿਹੜੇ ਲੋਕਾਂ ਦੇ ਪਾਸ ਵਿਦਿਆ ਹੈ ਨਾ, ਵਿਦਿਆ ਦਾ ਅਰਥ ਹੈ ਗੁਣ ਜਿਹਦੇ ਪਾਸ ਹੈ, ਉਹ ਗੁਣ ਐਸਾ ਕਮਾਲ ਦੀ ਚੀਜ਼ ਹੁੰਦੀ ਹੈ ਵਿਦਿਆ, ਜਿਹੜੀ ਸੰਸਾਰ ਜਗਤ ਦੇ ਹਰ ਕੋਨੇ ਤੇ ਉਸ ਨੂੰ ਪੂਜਾ ਕਰਵਾਉਂਦੀ ਹੈ। ਉਹਨਾਂ ਨੇ ਬੜੇ ਪਿਆਰੇ ਬਚਨ ਕੀਤੇ ਨੇ, ਭੂਪ ਪੂਜ ਸਵੈ ਦੇਸ਼ ਮੈਂ, ਉਹਨਾਂ ਦੇ ਬਚਨ ਨੇ, ਕਹਿੰਦੇ ਮੂਰਖ ਮਨੁੱਖ ਦੇ ਘਰ ਅੰਦਰ ਉਹਦੀ ਮੰਨੀ ਜਾਂਦੀ ਹੈ, ਭੂਪ ਦੀ ਉਹਦੇ ਦੇਸ਼ ਅੰਦਰ ਮੰਨੀ ਜਾਂਦੀ ਹੈ, ਪੰਚ ਦੀ ਜਿਹੜਾ ਮੁਖੀ ਉਹਦੇ ਨਗਰ ਵਿੱਚ ਉਹਦੀ ਮੰਨੀ ਜਾਂਦੀ ਹੈ। ਪਰ ਉਹਨਾਂ ਨੇ ਅਖੀਰ ਬਚਨ ਕੀਤੇ, ਕਹਿੰਦੇ ਪੰਚ ਪੂਜ ਸਵੈ ਦੇਸ਼ ਮੈਂ, ਪੂਜਤ ਗੁਣੀ ਸਮਗਰ, ਜਿਹਦੇ ਕੋਲ ਗੁਣ ਹੈ, ਸਮਗਰ ਦਾ ਅਰਥ ਹੈ ਹਰ ਥਾਂ ਤੇ ਪੂਜਿਆ ਜਾਂਦਾ ਹੈ, ਇਹਦਾ ਭਾਵ ਹੀ ਹੈ ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਹੈ, ਲੋਕ ਪ੍ਰਲੋਕ ਵਿੱਚ ਪੂਜਿਆ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਉਹਨੂੰ ਥਾਂ ਮਿਲਦੀ ਹੈ ਰੱਬ ਦੇ ਘਰ ਅੰਦਰ, ਕੱਲੀ ਥਾਂ ਉਹ ਮਿਲਦੀ ਹੀ ਨਹੀਂ, ਉਹ ਕਈਆਂ ਨੂੰ ਥਾਂ ਦਵਾਉਂਦਾ ਹੈ ਪੌੜੀ। ਪਰ ਉਹ ਨਾਮ ਕਿਵੇਂ ਪ੍ਰਾਪਤ ਹੁੰਦਾ? ਬਾਹਰ ਭੇਖ ਨਾ ਪਾਈਐ। ਗੁਰਦੇਵ ਜੀ ਕਹਿੰਦੇ ਬਾਹਰ ਦੇ ਭੇਖ ਨਾਲ ਨਹੀਂ, ਬਹਿਰੂਨੀ ਭੇਖ ਨਾਲ ਨਹੀਂ, ਜੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਦਤਾਰ ਜੀ ਕਹਿੰਦੇ ਬਾਹਰ ਉਦਾਸ ਰੂਪ ਬਣਾ ਲਿਆ ਵੀ ਮੈਂ ਵਿਰਕਤ ਹੋ ਗਿਆ, ਮੈਂ ਸੰਸਾਰ ਤੋਂ ਉਪਰਾਮ ਹੋ ਗਿਆ, ਪਰ ਅੰਤਰ ਮਲ ਅੰਦਰ ਮੈਲਾ ਹੈ। ਨਿਰਮਲ ਨਹੀਂ ਕੀਨਾ, ਮਨ ਨੂੰ ਨਿਰਮਲ ਨਹੀਂ ਕੀਤਾ, ਕਾਹੇ ਭਇਆ ਸੰਨਿਆਸੀ, ਫਿਰ ਤੇਰਾ ਉਦਾਸੀ ਬਣਨਾ, ਤੇਰਾ ਸੰਨਿਆਸੀ ਬਣਨਾ ਕੀ ਮਾਇਨੇ ਰੱਖਦਾ ਹੈ? ਭਰਮੇ ਭੁੱਲੀ ਰੇ ਜੈ ਚੰਦਾ, ਨਹੀਂ ਚੀਨਿਆ ਪਰਮਾਨੰਦਾ, ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਬਸ ਭੇਖ ਬਣਾ ਲਿਆ, ਭੇਖਾਰੀ ਬਣ ਕੇ, ਸੰਨਿਆਸੀ ਬਣ ਕੇ, ਘਰ ਘਰ ਅਲੱਖ ਜਗਾਈ, ਪੇਟ ਵੱਧ ਗਿਆ, ਪਰ ਅੰਦਰ ਗਿਆਨ ਨਹੀਂ ਵਧਿਆ, ਅੰਦਰ ਆਤਮਾ ਨਹੀਂ ਵਧੀ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਹੇ ਜੇ ਜੈ ਚੰਦ, ਕਿਸੇ ਨੇ ਲਿਖਿਆ, ਵਿਦਵਾਨਾਂ ਨੇ ਵੀ, ਭਗਤ ਜੀ ਨੇ ਜੈ ਚੰਦ ਨਾਮਕ ਪੰਡਿਤ ਲਈ ਆਖਿਆ, ਕਿਸੇ ਨੇ ਜੈ ਚੰਦ ਅਰਥ ਪਰਮੇਸ਼ਵਰ ਵੀ ਕੀਤਾ, ਵੀ ਵਾਹਿਗੁਰੂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਭਰਮੀ ਭਰਮੇ ਭੁੱਲੀ ਰੇ ਜੈ ਚੰਦਾ, ਨਹੀਂ ਚੀਨਿਆ ਪਰ ਨਹੀਂ ਚੀਨਿਆ ਪਰਮਾਨੰਦਾ, ਉਹ ਪਰਮਾਨੰਦ ਪਰਮੇਸ਼ਵਰ ਵਾਹਿਗੁਰੂ ਨੂੰ ਜੀਨਿਆ ਹੀ ਨਹੀਂ। ਕਾਏ ਜਪੋ ਰੇ, ਕਾਹੇ ਤਪੋ ਰੇ, ਕਾਹੇ ਬਲੋ ਵੋ ਪਾਣੀ,
ਕਰਤਾਰ ਜੀ ਕਹਿੰਦੇ ਫਿਰ ਭਗਤ ਜੀ ਕਹਿੰਦੇ ਕੀ ਫਾਇਦਾ ਜਪਣ ਦਾ ਤਪਣ ਦਾ ਜੇ ਅੰਦਰ ਹੀ ਨਹੀਂ ਸਿੱਧ ਹੋਇਆ, ਅੰਦਰ ਹੀ ਨਿਰਮਲ ਨਹੀਂ ਹੋਇਆ। ਤੇ ਬਲੋਵੋ ਪਾਣੀ, ਪਾਣੀ ਨੂੰ ਬਲੋਇਆ, ਪਾਣੀ ਨੂੰ ਰਿੜਕਿਆ, ਕਦੀ ਵੀ ਮੱਖਣ ਪ੍ਰਾਪਤ ਨਹੀਂ ਹੁੰਦਾ, ਮਨ ਮਥਨਾ ਪੈਂਦਾ। ਜੇ ਵਾਹਿਗੁਰੂ ਰੂਪੀ ਸਾਰ ਨੂੰ ਪ੍ਰਾਪਤ ਕਰਨਾ ਮਨ ਮਥਨਾ ਹੈ, ਨਹੀਂ ਤਾਂ ਦਤਾਰ ਜੀ ਕਹਿੰਦੇ ਬਾਹਰ ਭੇਖ ਨਾ ਪਾਈ ਹੈ ਪ੍ਰਭ ਅੰਤਰ ਜਾਮੀ। ਉਹ ਵਾਹਿਗੁਰੂ ਅੰਤਰ ਜਾਮੀ ਹੈ, ਬਾਹਰ ਦੇ ਭੇਖ ਨਾਲ ਉਹਨੇ ਨਹੀਂ ਰੀਝਣਾ, ਉਹ ਅੰਦਰ ਦੀ ਜਾਣਦਾ ਕਿ ਤੇਰੇ ਅੰਦਰ ਕੀ ਹੈ। ਅੰਦਰ ਜਾਮੀ, ਅੰਤਰ ਜਾਮੀ ਦਾ ਅਰਥ ਹੈ ਅੰਤਰ ਦੀ ਜਾਣਨ ਵਾਲਾ। ਅਸੀਂ ਅੰਦਰੋਂ ਕੀ ਆ ਉਹ ਹੀ ਉਹਨੇ ਜਾਣਨਾ ਹੈ। ਬਾਹਰ ਤਾਂ ਦੁਨੀਆਂ ਨੂੰ ਦਿਸਦਾ ਹੀ ਹੈ, ਤੇ ਰੱਬ ਅੰਦਰ ਦੇਖਦਾ ਹੈ, ਮਨ ਦੇਖਦਾ ਹੈ ਵੀ ਇਹਦਾ ਕੈਸਾ ਹੈ। ਇੱਕ ਸਹਾਰ ਜੀ ਉਹ ਬਾਹਰ ਹੀ ਸਭ ਫਿਰੈ ਨਿਕਾਮੀ, ਤੇ ਅੰਤਰ ਜੇ ਵਾਹਿਗੁਰੂ ਦਾ ਨਾਮ ਨੀ, ਇੱਕ ਤੋਂ ਬਿਨਾਂ ਬਾਕੀ ਸਾਰੇ ਭੇਖ ਗੁਰਦੇਵ ਜੀ ਕਹਿੰਦੇ ਕਰ ਰਿਹਾ ਫਿਰੈ ਨਿਕਾਮੀ, ਉਹ ਨਿਕੰਮਾ ਹੀ ਫਿਰਦਾ। ਕਿਵੇਂ ਫਿਰਦਾ? ਤੀਸਰੇ ਗੁਰਦੇਵ ਜੀ ਨੇ ਬਚਨ ਕੀਤਾ ਫਿਰੈ ਜਿਉ ਬੇਤਾਲਿਆ। ਬੇਤਾਲਿਆ ਦਾ ਅਰਥ ਹੁੰਦਾ ਭੂਤ ਪ੍ਰੇਤ ਲਈ ਇਹ ਸ਼ਬਦ ਵਰਤਿਆ ਗਿਆ, ਜਿਹਦੇ ਜ਼ਿੰਦਗੀ ਤਾਲ ਵਿੱਚ ਨਹੀਂ, ਸੁਰ ਵਿੱਚ ਨਹੀਂ। ਗੁਰੂ ਸਾਹਿਬ ਨੇ ਉਹਨਾਂ ਨੂੰ ਬੇਤਾਲ ਸ਼ਬਦ ਭੂਤ ਪ੍ਰੇਤ ਆਖਿਆ। ਕਹਿੰਦੇ ਜਿਨ੍ਹਾਂ ਦੇ ਪਾਸ ਪਰਮਾਤਮਾ ਦਾ ਨਾਮ ਨਹੀਂ, ਪਰਮਾਤਮਾ ਦੀ ਇਬਾਦਤ ਨਹੀਂ, ਹਿਰਦਾ ਸ਼ੁੱਧ ਨਹੀਂ, ਉਹ ਫਿਰ ਜਿਹੜੇ ਨੇ ਇਹ ਇਸੇ ਤਰ੍ਹਾਂ ਨਿਕੰਮੇ ਹੋ ਕਰਕੇ ਬਿਨਾਂ ਕਰਮ ਤੋਂ ਜਿਹੜੇ ਨੇ ਭਟਕਦੇ ਨੇ, ਭਰਮਦੇ ਨੇ। ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ, ਕਹਿੰਦੇ ਗਰਭ ਵਿੱਚ ਫਿਰਦੇ ਰਹਿੰਦੇ ਨੇ, ਹੰਕਾਰ ਵਿੱਚ ਰਹਿੰਦੇ ਨੇ, ਤੇ ਮਨ ਜਿਹੜਾ ਉਹ ਰੱਤਾ ਹੋਇਆ, ਰੰਗਿਆ ਹੋਇਆ ਪਰਿਵਾਰ ਦੇ ਮੋਹ ਵਿੱਚ, ਅਗਿਆਨਤਾ ਦੇ ਵਿੱਚ। ਫਿਰ ਹੈ ਗੁਮਾਨੀ ਜਗ ਮੈਂ ਕਿਆ ਗਰਭ ਹੈ ਦਾਮੀ। ਗੁਰੂ ਸਾਹਿਬ ਜੀ ਕਹਿੰਦੇ ਹੇ ਭਲੇ ਲੋਕਾ, ਕੀ ਦਾਮ ਦਾ, ਦਾਮੀ ਦਾ ਅਰਥ ਹੈ ਦਮੜਿਆਂ ਦਾ ਕੀ ਗੁਮਾਨ ਕਰਦਾ, ਪਦਾਰਥਾਂ ਦਾ ਕੀ ਗੁਮਾਨ ਕਰਨਾ। ਬੜੇ ਬੜੇ ਸੰਸਾਰ ਵਿੱਚ ਫਿਰੈ ਗੁਮਾਨੀ ਜਗ ਮੈਂ, ਤੇਰੇ ਤੋਂ ਵੱਡੇ ਵੱਡੇ ਫਿਰਦੇ ਰਹੇ, ਚਲੇ ਗਏ, ਕਿੱਥੇ ਚਲੇ ਗਏ? ਕੋਈ ਕਿਸੇ ਦੀ ਸਾਰ ਹੈ, ਕਿਸੇ ਦਾ ਨਾਮ ਹੈ, ਕੋਈ ਨਹੀਂ ਜਾਣਦਾ। ਦਮੜਿਆਂ ਵਾਲਿਆਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਪਿਆਰਿਆਂ ਨੂੰ ਸਦਾ ਦੁਨੀਆਂ ਜਾਣਦੀ ਹੈ, ਜਿਨ੍ਹਾਂ ਦੇ ਪਾਸ ਦਮੜੇ ਵੀ ਨਹੀਂ ਸਨ। ਭਗਤਾਂ ਦਾ ਜੀਵਨ ਵੇਖੀ, ਕਿੰਨੇ ਕੁ ਵੱਡੇ ਵੱਡੇ ਸਨ, ਕੋਈ ਚੱਕਰਵਰਤੀ ਰਾਜੇ ਤੇ ਨਹੀਂ ਸਨ, ਕੋਈ ਦੌਲਤ ਨਹੀਂ, ਪਰ ਉਹਨਾਂ ਦਾ ਸਾਨੂੰ ਨਾਮ ਪਤਾ, ਭਗਤ ਕਬੀਰ ਜੀ ਦਾ, ਭਗਤ ਫਰੀਦ ਜੀ ਦਾ, ਭਗਤ ਤ੍ਰਿਲੋਚਨ ਜੀ ਦਾ, ਭਗਤ ਸਦਨਾ ਜੀ ਦਾ। ਇੱਥੋਂ ਤੱਕ ਹੀ ਸਾਨੂੰ ਪਤਾ ਵੀ ਭਗਤ ਸਦਨਾ ਜੀ ਇੱਕ ਰਾਜੇ ਦੇ ਘਰ ਅੰਦਰ ਆਪਣੀ ਚਾਕਰੀ ਕਰਦੇ ਸਨ, ਪਰ ਕਿਹੜਾ ਰਾਜਾ ਹੈ ਕਿਸੇ ਨੂੰ ਨਹੀਂ ਪਤਾ। ਵੇਲੇ ਦੇ ਰਾਜਿਆਂ ਬਾਦਸ਼ਾਹਾਂ ਦਾ ਨਾਂ ਨਹੀਂ ਪਤਾ, ਪਰ ਉਸ ਵਕਤ ਦੇ ਗਰੀਬ ਲਤਾੜੇ ਨਿਮਾਣੇ ਹੋਏ ਭਗਤਾਂ ਦੇ ਨਾਂ ਸਾਨੂੰ ਯਾਦ ਨੇ, ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਅਮਰ ਕਰ ਦਿੱਤਾ ਬਾਣੀ ਵਿੱਚ। ਭਗਤ ਰਵਿਦਾਸ ਵੇਲੇ ਕੌਣ ਸੀ, ਭਗਤ ਤ੍ਰਿਲੋਚਨ ਵੇਲੇ ਕੌਣ ਸੀ, ਸਾਨੂੰ ਨਹੀਂ ਪਤਾ। ਇਹ ਦਸਵੇਂ ਪਾਤਸ਼ਾਹ ਵੇਲੇ ਸਿੱਖਾਂ ਨੇ ਸਵਾਲ ਵੀ ਕੀਤਾ ਸੀ, ਤੇ ਗੁਰੂ ਸਾਹਿਬ ਨੇ ਪੁੱਛਿਆ ਸੀ ਸੂਰਜ ਪ੍ਰਕਾਸ਼ ਦੀ ਘਟਨਾ ਹੁੰਦੀ ਹੈ ਕਿ ਭਗਤ ਕਿਵੇਂ ਚਾਹ ਜੁਗਾਂ ਵਿੱਚ ਪਛਾਣਿਆ ਜਾਂਦਾ। ਗੁਰੂ ਸਾਹਿਬ ਨੇ ਕਿਹਾ ਸੀ ਭਗਤ ਕਬੀਰ ਦਾ ਸਭ ਨੂੰ ਪਤਾ, ਸਭ ਨੇ ਕਿਹਾ ਜੀ ਪਤਾ। ਤੇ ਗੁਰੂ ਸਾਹਿਬ ਨੇ ਕਿਹਾ ਭਗਤ ਵੇਲੇ ਕਿਹੜਾ ਰਾਜਾ ਸੀ, ਕਹਿੰਦੇ ਜੀ ਪਤਾ ਨਹੀਂ ਕਿਹੜਾ ਬਾਦਸ਼ਾਹ ਸੀ। ਸੋ ਦਤਾਰ ਜੀ ਦੇ ਕਹਿਣ ਦਾ ਭਾਵ ਕਿ ਭਗਤਾਂ ਨੂੰ ਹਰ ਵਕਤ ਹਰ ਯੁੱਗ ਵਿੱਚ ਹਰ ਸਮੇਂ ਪਤ ਮਿਲਦੀ ਹੈ, ਉਹ ਹੋ ਕੇ ਗੁਜ਼ਰ ਗਏ, ਪਰ ਉਹਨਾਂ ਦਾ ਨਾਮ ਅੱਜ ਵੀ ਚੱਲਦਾ, ਕਿਉਂਕਿ ਉਹਨਾਂ ਨੇ ਨਾਮ ਅਰਾਧਿਆ, ਨਾਮ ਜਪਿਆ। ਤੇ ਜਿਹੜੇ ਦਾਮੜਿਆਂ ਵਾਲੇ ਸਨ, ਚੱਲਦਿਆਂ ਨਾਲ ਨਾ ਚੱਲੀ ਖਿਲ ਜਾਏ ਬਿਲਾਮੀ। ਗੁਰੂ ਸਾਹਿਬ ਕਹਿੰਦੇ ਨਾ ਮਾਇਆ ਜਿਹੜੀ ਪਦਾਰਥ ਹੈ, ਇੱਕ ਖਿਨ ਵਿੱਚ ਜਿਹੜੀ ਹੈ ਬਿਲਮ ਵਿੱਚ ਹੀ ਸਾਥ ਛੱਡ ਜਾਂਦੀ, ਕਿਸੇ ਦੇ ਨਾਲ ਨਹੀਂ ਜਾਂਦੀ। ਵਿਚਰਦੇ ਫਿਰੈ ਸੰਸਾਰ ਮਹਿ ਹਰ ਜੀ ਹੁਕਾਮੀ, ਉਹ ਸਾਰੇ ਸੰਸਾਰ ਵਿੱਚ ਰੱਬ ਦੇ ਹੁਕਮ ਵਿੱਚ ਹੀ ਵਿਚਰਦੇ ਨੇ, ਉਹਦੇ ਹੁਕਮ ਤੋਂ ਬਿਨਾਂ ਕੋਈ ਨਹੀਂ। ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ, ਪਰ ਜਿਨ੍ਹਾਂ ਦਾ ਕਰਮ ਦਾ ਦੁਆਰ ਖੁੱਲ ਗਿਆ, ਮਸਤਕ ਵਿੱਚ ਭਾਗ ਖੁੱਲ ਗਿਆ ਹੈ, ਉਹਨਾਂ ਨੂੰ ਹਰੀ ਸਵਾਮੀ ਮਿਲ ਜਾਂਦਾ ਹੈ। ਦਤਾਰ ਜੀ ਕਹਿੰਦੇ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ, ਜੋ ਹਰੀ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਦਾ ਦਾਸ ਬਣ ਕੇ ਆਪਣੇ ਮੁਖ ਤੋਂ ਅੱਠੇ ਪਹਿਰ ਇੱਕ ਪਰਮਾਤਮਾ ਨੂੰ ਇਰਾਦਾ, ਇੱਕ ਦਾ ਹੀ ਭਰੋਸਾ ਰੱਖਦਾ, ਇੱਕ ਤੇ ਨਿਸ਼ਚੈ ਰੱਖਦਾ, ਉਹ ਹਰ ਫਿਰ ਉਹਦਾ ਕਾਮੀ ਦਾ ਅਰਥ ਹੈ ਕਾਮਨਾਵਾਂ ਪੂਰੀਆਂ ਕਰਦਾ। ਭਗਤ ਦੀ ਕਾਮਨਾ ਪਰਮੇਸ਼ਵਰ ਫਿਰ ਆਪ ਪੂਰੀ ਕਰਦਾ, ਪਰ ਉਹ ਭਗਤ ਕਿਸੇ ਭੇਖ ਵਿੱਚ ਨਹੀਂ, ਭਗਤ ਕਿਸੇ ਭਰਮ ਵਿੱਚ ਨਹੀਂ, ਭਗਤ ਕਿਸੇ ਪਾਜ ਵਿੱਚ ਨਹੀਂ। ਭਗਤ ਸਿਰਫ ਪ੍ਰੇਮ ਦਾ ਨਾਮ ਹੈ, ਭਗਤ ਸਿਰਫ ਸਮਰਪਣ ਦਾ ਨਾਮ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਪ੍ਰਭੂ ਦੀ ਭਗਤੀ ਭੇਖਾਂ ਤੋਂ ਰਹਿਤ ਹੋ ਕਰਕੇ ਪ੍ਰੇਮ ਵਿੱਚ ਕਰੀਏ, ਤੇ ਜੋ ਇਸ ਪ੍ਰੇਮ ਵਿੱਚ ਆਪਣੇ ਮੁਖ ਤੋਂ ਅਰਾਧਦਾ ਹੈ, ਜਪਦਾ ਹੈ,
ਉਹਦਾ ਮੁੱਖ ਪਵਿੱਤਰ ਹੈ, ਉਹਦਾ ਮਨ ਪਵਿੱਤਰ ਹੈ, ਉਹ ਰੱਬ ਦੀ ਦਰਗਾਹ ਵਿੱਚ ਮਾਣ ਪਾਉਂਦਾ, ਲੋਕ ਪ੍ਰਲੋਕ ਉਹਦੇ ਸੁਹੇਲੇ ਹੋ ਜਾਂਦੇ। ਗੁਰੂ ਕਿਰਪਾ ਕਰੇ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ ਅਰਦਾਸ ਤਿਨੇ ਤਾਪ ਨਿਵਾਰਨ ਹਾਰਾ ਦੁਖਾਂ ਤਾਂ ਸੁਖਲਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਅਰਦਾਸ ਕਿਉਂਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਦੇ ਗੁਰੂ ਅਮਰਦਾਸ ਰਾਮ ਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜੇ ਜਿੱਠੇ ਸ਼ਬਦ ਗੁਜਾਏ ਤੇਗ ਬਹਾਦਰ ਸਿਮਰੀਏ ਕਦਰ ਨੋਨ ਦਾਵਿਤਾਏ ਸਭ ਥਾਈ ਹੋਏ ਸਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹ ਕੀ ਜਾਗੇ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰਕੇ ਬੋਲਨਾ ਜੀ ਪੰਜਾਹ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਨਾ ਜੀ ਜਿਨਾ ਸਿੰਘਾਂ ਸਿੰਘਣਿਆਂ ਧਰਮੇ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਿਆਂ ਲੁਹਾਈਆਂ ਚਰਕਣਿਆਂ ਤੇ ਚੜੇ ਆ ਰਿਹਾ ਨਾਲ ਚੀਰੇ ਕੇ ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਕੈਸਾਂ ਸਵਾਸਾਂ ਸੰਘ ਨਿਭਾਈ ਤੇ ਨਾ ਦੀ ਕਮਾਈ ਦਾ ਧਿਆਨ ਧਰਕੇ ਬੋਲਨਾ ਜੀ ਪੰਜਾਹ ਤਖਤਾਂ ਸ਼ਬਦ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਨਾ ਜੀ ਪ੍ਰਥਮੇ ਸ਼ਬਦ ਖਾਲਸਾ ਜੀ ਕੀ ਅਰਦਾਸ ਹੈ ਸ਼ਬਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਭ ਸੁਖੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ ਦੇਖ ਦੇਖ ਪਤੇ ਬਿਰਦ ਕੀ ਪੇਚ ਪੰਥ ਕੀ ਜੀ ਸੀ ਸਾਹਿਬ ਜੀ ਖਾਲਸੇ ਜੀ ਕੇ ਬੋਲ ਬਾਲੇ ਬੋਲਨਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦਾ ਰੱਖਾ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਾਹਿਬ ਦਾਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਜੀ ਉਹ ਹੇ ਨਿਮਾਣਿਓ ਕੇ ਮਾਂ ਨਿਤਾਣਿਓ ਕੇ ਤਾਨ ਨੀ ਓਟੀਆਂ ਕੀ ਓਟ ਨੀ ਆਸਿਓ ਕੇ ਆਸੇ ਜਾਗੇ ਜੋਤ ਪਿਤਾ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਜੀ ਸੰਧਿਆ ਸਮੇਂ ਦੇ ਦੀਵਾਨ ਸੱਜੇ ਅੰਜਿਸ ਦੇ ਅੰਦਰ ਰਿਹਾ ਸਾਹਿਬ ਦੇ ਪਾਠ ਕੀਰਤਨ ਕਥਾ ਸਤਿਗੁਰੂ ਜੀ ਅਰਦਾਸ ਹੋਈਏ ਬੇ ਅੰਤ ਭੁੱਲਾਂ ਹੋ ਗਿਆ ਹੁਣ ਗਿਆ ਬਖਸ਼ਣ ਹਾਰ ਬਖਸ਼ ਲੈਣਾ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਉਣ ਦੇ ਅੰਤ ਨਾ ਪਾਰ ਵਾਰ ਕਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵੱਡ ਗੁਣਗਾਰ ਸਤਿਗੁਰੂ ਜੀ ਅਰਦਾਸ ਹੈ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਇਵ ਕੀਰਤਨ ਸਰਵਨ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰੀਆਂ ਸਤਿਗੁਰੂ ਜੀ ਸਾਰਿਆਂ ਦੀ ਮਾਇਆ ਪ੍ਰਵਾਨ ਕਰਕੇ ਸਤਿਗੁਰੂ ਜੀ ਸੁਖ ਵਰਤਾਣੇ ਸਤਿਗੁਰੂ ਜੀ ਬੀਬੀ ਮੁਸਕਾਨ ਕੋ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਸਤਿਗੁਰੂ ਜੀ ਓ ਆਪ ਜੀ ਨੇ ਬੀਬੀ ਮੁਸਕਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਓ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ ਹਾ ਦੇ ਰਾਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ ਸਤਿਗੁਰੂ ਜੀ ਅਰਦਾਸ ਹੈ ਬੱਚੀ ਜਸਮੀਨ ਕੌਰ ਸਤਿਗੁਰੂ ਜੀ ਜਿਹਦੀ ਗ੍ਰੈਜੂਏਸ਼ਨ ਪੂਰੀ ਹੋਈ ਹੈ ਸਤਿਗੁਰੂ ਜੀ ਅਰਦਾਸ ਕਰਨ ਵਾਸਤੇ ਆਏ ਹਨ ਆਪ ਜੀ ਨੇ ਬੱਚੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸੋਹਣੇ ਮਾਰਕਸ ਪ੍ਰਦਾਨ ਕਰਨੇ ਸਾਰੇ ਪਰਿਵਾਰ ਦੀ ਅਰਦਾਸਾਂ ਪ੍ਰਵਾਨ ਕਰ ਲੈਣੀ ਹੈ ਸਤਿਗੁਰੂ ਜੀ ਸੰਧਿਆ ਸਮੇਂ ਆਪ ਜੀ ਦੇ ਸਾਰੀ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹਨ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਸਾਰਿਆਂ ਦੀ ਅਰਦਾਸਾਂ ਪ੍ਰਵਾਨ ਕਰਨੀਆਂ ਹਿਰਦੇ ਅੰਦਰ ਨਾਮ ਦਾ ਨਿਵਾਸ ਕਰਨਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਇਸ ਵੇਲੇ ਆਪਣਾ ਪਾਵਨ ਹੁਕਮਨਾਵਾਂ ਬਖਸ਼ਿਸ਼ ਕਰੋ ਤੇ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤਾ ਹੋਵੇ ਨਾਨਕ ਨਾਮ ਦੁਹਰਾ ਗਿਆ ਪਈਆ ਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੇ ਖੋਜੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਣ ਸੁਣਿਆ ਪੇਖਿਆ, ਸੇ ਫਿਰ ਕਰ ਬਾਸਨਾ ਭਰਿਆ ਰੇ। ਟੋਡੀ ਮਹਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਠ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਠ ਤਿਉਹਾਰੀ। ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀਂ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖਿਆ ਤਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਗੁਣ ਨਿਧਾਨ ਗੁਣ ਤਿਨਹੀਂ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖਿਆ ਤਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ, ਗੌੜੀ ਦੀਪਕੀ ਮਹਿਲਾ ਪਹਿਲਾ। ਇੱਕ ਓਂਕਾਰ ਸਤ ਗੁਰ ਪ੍ਰਸਾਦ, ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਸਿਦਗਰ ਗਾਵੋ ਸੁਹਿਲਾ, ਸਿਮਰਿਓ ਸਿਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ, ਤੇਲ ਦੇਹੋ ਸਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੇ ਨਿਤ ਪਵਨ। ਸਦਨ ਹਾਰਾ ਸਿਮਰੀਏ ਨਾਨਕ ਸੇ ਦੇਵਨ, ਰਾਗਾ ਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸੀਆਂ ਕਣੀਆਂ ਪੈਰਾਂ, ਤਿਥੀ ਵਾਰੀ ਮਾਹੋ ਹੋਵਾ, ਸੂਰਜ ਏ ਕੋਰ ਤੋ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾ ਸ੍ਰੀ ਮਹਿਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜਨਕ ਮੋਤੀ, ਧੂਪ ਮਨੇ ਆਣ ਲੋ ਪਵਨ ਚੋਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸੈਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸੈਸ ਮੂਰਤ ਨਨਾ ਏਕ ਤੋਈ, ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸੈਸ ਤਬ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਤੇ ਤਰੇ ਨਾਇ ਵਾਸਾ। ਰਾਗੋੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਸ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰਪਾਇਆ ਮਨ, ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ, ਜਿਉਂ ਜੋ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਕੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਪੁਰ ਵੱਡਾ ਹੈ, ਜਨ ਨਾਨਕ ਨਾਮ ਅਦਾ ਟੇਕੇ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਹ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਤਹਿਲ ਕੀ ਬੇਲਾ, ਇਹਾਂ ਕਾਰ ਚਲੋ ਹਰ ਲਾ ਹਾ ਅੱਗੇ ਬਸੰਤ ਸੁਹੇਲਾ, ਆਓ ਗਟੇ ਦਿਨ ਸਰੈ ਨਾਰੇ ਮਨ, ਗੁਰ ਮਿਲਕਾ ਸੁਆਰੇ ਰਹੋ, ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੇ ਓਰਸ, ਅਗਤ ਕਥਾ ਤਿਨ ਜਾਣੀ, ਜਾਂ ਕੋ ਆਏ ਸੋਏ ਬਿਆ, ਜੋ ਗੁਰਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬੋਰ ਨੋਏ ਗੋ ਤੇਰਾ, ਅੰਤਰ ਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸਿਆ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ।
2: ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ। ਬੋਲੋ ਜੀ, ਬੋਲਾਂ ਜੀ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜੇ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਤਾਏ, ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ। ਆਪ ਜੀ ਦੇ ਪਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀਆਂ ਨੇ ਇਸ ਵੇਲੇ ਤੱਕ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਹੈ ਸੱਚੇ ਪਾਤਸ਼ਾਹ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਆ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਬਖਸ਼ ਲੈਣਾ। ਸਾਰੀਆਂ ਸੰਗਤਾਂ ਦੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਰਹਿਣ ਆਈਏ, ਸੁਖਮਈ ਬਤੀਤ ਕਰਾਇਓ। ਸਤਿਗੁਰੂ ਜੀ ਆਗਿਆ ਬਖਸ਼ਿਸ਼ ਕਰੋ, ਸੇਵਾਦਾਰ ਹਾਜ਼ਰ ਨੇ ਨਿਜ ਅਸਥਾਨ ਸੱਚਖੰਡ, ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਿਓ, ਸੁਖ ਹੋਵੇ ਨਾਮ ਚਿਤਾਵੇ। ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਦੇ ਹੋਏ ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਗੁਰਮੰਤਰ ਦੇ ਜਾਪ ਬਖਸ਼ਿਸ਼ ਕੀਤੇ, ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਉਹ ਰਾਗ ਜੈਤ ਸਰੀ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 701 ਔਰ 702 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰਨ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਦੇ ਸਹਿਤ ਪੜਨ ਦੀ ਦਾਤ ਬਖਸ਼ਿਸ਼ ਕਰਨ। ਵਾਹਿ

ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵਾਓ ਕਲ ਕਲੇਸ਼ ਤਨ ਮਾਹੇ ਮਿਟਾਵਾਓ ਸਿਮਰਾਓ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕਿਨੇ ਰਾਮ ਨਾਮ ਏਕ ਆਖਿਅਰ ਕਿਨਕਾ ਏਕ ਜਿਸ ਜੀਵ

ਸੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਜੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੈ ਸੁ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਕਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਪਾਪ ਮਿਟਾਵੈ ਅਵਰ ਸਿਆਨ ਪਸਗਲੀ ਸ਼ਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ

ਗੁਰੂ ਸਦਾ ਦਇਆਲ, ਸਿੱਖ ਕੀ ਗੁਰਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ, ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਤਿਹਾਵੈ, ਮਨ ਬੇਚੈ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੇ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ, ਸਹਿ ਸਿਆਣਪ ਲੈ ਨਾ ਜਾਈਏ, ਨਾਨਕ ਐਸਾ ਗੁਰ ਬਡਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰ ਅਖਿਓ ਜਾ ਕਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਬਾ ਏਕ ਉਸ ਤਤ ਅਨੇਕ, ਸਤਪੁਰਖ ਪੂਰਨ ਬਬੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣ ਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰੱਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰ ਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਾਜ ਰਚਨਾ ਆਪਣੀ ਕਲ ਧਾਰੀ, ਅਨੇਕ ਬਾਰ ਨਾਨਕ ਬਲਹਾਰੀ ਸਲੋਕ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਰਹੋ, ਚਰਨ ਕਮਲ ਰਿਦ ਮੈਂ ਉਰਤਾਰ ਰਹੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੂ ਨਾਮ ਹਰ ਵਥ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੂ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾ ਵੈ, ਸੋ ਧਨ ਹਰ ਸੇਵਾ ਤੇ ਪਾਵੈ ਹੈ, ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕੂ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰਿ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਭੂ ਦਉ ਹਰ ਕੈ ਨਾਏ, ਦੈਦ ਸਤਾਵਤ ਆ ਬੈਠਾਏ, ਤਾ ਕਉ ਬਿਗਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ,
तत विचार कहे जन साचा, जनम मरै सो काचो काचा, आवागवन मिटै प्रभ सेव, आप त्याग सरन गुरुदेव। इउ रतन जन्म का होए उधार, हर हर सिमर प्राण आधार, अनको पावना छूटन हारे, सिमरत सास्त वेद बिचारे। हर की भगत करहु मन लाए, मन बंशत नानक फल पाए, संग न चालस तेरे तना, तू क्या लपटावा है मूरख मना, सुत मीत कुटंब अरबनता, इन ते कहो तुम कवन सनाथा, राज रंग माया बिस्थार, इन ते कहो कवन छुटकार। आसो हस्ती रथ असवारी, झूठा डंफ झूठ पासारी, जिन दिए तिस बुझे ना बेगाना, नाम बिसार नानक पछताना। गुर के मत तू लेहे एयाने, भगत बिना बहु डूबे सियाने, हर की भगत करो मन मीत, निर्मल होए तुम्हारो चीत। चरण कमल राखो मन माहे, जन्म जन्म के किल बिख जाहे, आप जप हो अवरा नाम जपा वहो, सुनत कहत रहत गत पावहो। सार भूत सत हर को नाओ, सह सुभाए नानक गुण गाओ। गुण गावत तेरी उतरस मैल, बिन सजाए हो मैं बेखो फैल। हो हे अचिंत बसै सुख नाल, सास ग्रास हर नाम संभाल, छाड़ सियाण पसगली मना, साध संग पावै सच तना। हर पूंजी संच करहो व्यवहार, इहा सुख दरगह जयकार, सर्ब निरंतर एको देख, कहो नानक जाके मस्तक लेख। एको जप एको सलाहे, एक सिमर एको मन आहे, एक सके गुण गाओ अनंत, मन तन जाप एक भगवंत। एको एक एक हर आप, पूरन पूर रहो प्रभ व्याप। अनक बिस्थार एक ते पय, एक आराध प्राशत गए, मान तन अंतर एक प्रभराता, गुरु प्रसाद नानक एक जाता। सलोक फिरत फिरत प्रभ आया, परया तौ शरणाए, नानक की प्रभ बेनती, अपनी भगति लाए। अष्टपदी जाचक जन जाचे प्रभदान, कर कृपा देवो हर नाम, साध जना की मांगो धूर पार, ब्रह्म मेरे सरदा पूर, सदा सदा प्रभ के गुण गावो, सास सास प्रभ तुम्हें त्यावो। चरण कमल सिंह लागे प्रीत, भगत करो प्रभ की नित नीत, एक ओट एको आधार, नानक मांगे नाम प्रभ सार। प्रभ की दृष्ट महा सुख होए, हर रस पावे बिरला कोए, जिन चाख्या से जन त्रिपताने, पूरन पुरख नहीं डोलाने। सुपार परे प्रेम रस रंग, उपजे चाव साधक संग, परे शरण आन सब त्याग, अंतर प्रगास आंदन लिवलाग। बड़ भागी जप्या प्रभ सोए, नानक नाम रते सुख होए, सेवक की मनसा पूरी पई, सतगुरु ते निर्मल मत लई। जन कौ प्रभ होयो दयाल, सेवकीनो सदा निहाल, बंधन काट मुकत जन पया, जन्म मरण दुख भ्रम गया। यश पुनि श्रद्धा सब पूरी, रव रहया सद संग हजूरी। जिसका सा तिन लिया मिलाए, नानक भगती नाम समाए, सो क्यों बिसरै जे काल न पानै, सो क्यों बिसरै जे किया जानै, सो क्यों बिसरै जिन सब किश दिया, सो क्यों बिसरै जे जीवन जिया, सो क्यों बिसरै जे अगन मै राखै, गुर प्रसाद को बिरला लाखै, सो क्यों बिसरै जे बिख ते काटै, जन्म जन्म का टूटा गंडै, गुर पूरे तत एह बुझाया, प्रभ अपना नानक जन तिहाया। साजन संत करो ए काम, आन त्याग जपो हर नाम, सिमर सिमर सिमर सुख पावो, आप जपो अवरा नाम जपावो। भगत पाए तरिया संसार, बिन भगती तन हो सीशार। सर्ब कल्याण सुख निद नाम, बूढ़त जात पाए विश्राम, सगल दुख का होवत नाश, नानक नाम जपो गुण तास। उपजी प्रीत प्रेम रस चाओ, मन तन अंतर एही सुआओ, नेत्रों पेख दर सुख होए, मन बिगसै साध चरण धोए। भगत जना के मन तन रंग, बिरला को पावे संग, एक बस्त दीजे करमया, गुरु प्रसाद नाम जप लया। ताकि उपमा कही न जाए, नानक रहया सर्व समाए, प्रभ क्षण दीन दयाल, भगत वशल सदा कृपाल, अनाथ नाथ गोबिंद गोपाल, सर्व कटां करत प्रतपाल। आदि पुरुष कारण करतार, भगत जना के प्राण आधार, जो जो जपै सो होए पुनीत, भगत पाए लावे मन हीत। हम निर्गुण यार नीच अजान, नानक तुमरी शरण पुरख भगवान।
ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ ਏਕਾਸ਼ਨ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸਕਾ ਵਰਨ ਜਿਹਨ ਨਾ ਜਪਤ, ਤਬ ਹਰਖ ਸੋਗ ਕਹੁ ਕਿਸ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕਹੁ ਗਨੀ, ਜਬ ਏਕ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸੇਵ ਸਖਤ ਕਹੁ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲੇ ਤੋ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੌਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ, ਜਬ ਆਪਣੀ ਸੋਭਾ ਆਪਨ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ, ਜੈ ਸਰਬ ਕਲਾ ਪੇ ਪ੍ਰਬੀਨ, ਤਹ ਬੇਦਕ ਤੇਵ ਕਹਾ ਕੋ ਚੀਨ, ਜਬ ਆਪਨ ਆਪ ਆਪ ਉਰ ਤਾਰੈ, ਤਉ ਸਗਨ ਆਪ ਸਗਨ ਕਹਾ ਬੀਚਾਰੈ, ਜਹ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਨ ਹੂੰ ਆਪ, ਜਹ ਅਸ਼ਲ ਅਸ਼ੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ਼, ਤੇਹੋ ਗੁਣ ਕਾ ਨਾਹੀ ਪ੍ਰਵੇਸ਼, ਜਹ ਏਕ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹ ਆਪਨ ਆਪ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁਚਾ, ਜਹ ਆਪ ਰਚਿਓ ਪ੍ਰਪੰਚ ਆਕਾਰ, ਤੇਹੋ ਗੁਣ ਮੈਂ ਕੀਨੋ ਵਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਸ਼ਾਵਤ, ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ, ਆਪਨ ਖੇਲ ਆਪ ਕਰ ਦੇਖੈ ਖੇਲ ਸੰਕੁਚੈ, ਤਉ ਨਾਨਕ ਏਕੈ, ਜੈ ਅਬਗਤ ਭਗਤ ਤਹ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ, ਦੁਹੂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੂ ਬਨੀ, ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਾਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸ਼ੁਮਾਰ ਅਥਾਹ ਅਗੰਤ ਅਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ, ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨ ਹੋ ਬੇਸਾਰੈ, ਤਿਸ ਤਾਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੀ ਰਹਿਓ ਬਿਆਪ,
प्रत पालै जी अनुभव भांत, जो जो रचियो सो तिस इतिहास, जिस भावे तिस लय मिलाए, भगत करै हर के गुण गाए, मन अंतर विश्वास कर मानिया, करनहार नानक एक जानिया, जन लागा हर एक नाए, तिसकी आसन बिरती जाए, सेवक को सेवा बनाई, हुकम बूझ परम पद पाई, इस ते ऊपर नहीं विचार, जाके मन बसिया निरंकार, बंधन तोर भय निरवैर, अंधन पूजै गुर के पैर, के लोक सुखिए पर लोक सुहेले, नानक हर प्रभ आपे मेले, साध संग मिल कर हो आनंद, गुण गावो परमानंद, राम नाम तत करो विचार, दुर्लभ देखा करो उधार, अमृत बचन हर के गुण गाओ, प्राण तरण का एह सुआओ, आठ पहर प्रभ पेखो नेरा, मिटै अज्ञान बिनसै अंधेरा, सुन उपदेश हृदय बसावाओ, मन इच्छे नानक फल पावाओ, हलत पलत दोए लिहो सुवार, राम नाम अंतर उर तहार, पूरे गुर की पूरी दीखिया, जिस मन बसै तिस साच परीखिया, मन तन नाम जपो लिव लाए, दुख दर्द मन ते पहु जाए, सच वापार करो वापारी, दरगह नेब हाय खेप तुम्हारी, एका टेक रखो मन माहे, नानक बौर न आवे जाए, तिस ते दूर कहा को जाए, उबराए राखन हार त्याए, निरपहो जपै सगल पाओ मिटाए, प्रभ कृपा ते प्राणी छुटाए, जिस प्रभ राखै तिस नाही दुख, नाम जपत मन होवत सुख, चिंता जाए मिटाए अहंकार, तिस जन को कोई न पहुचन हार, सिर ऊपर ठाडा गुरसूरा, नानक ताके कारज पूरा, मत पूरी अमृत जाकी दृष्ट, दर्शन पेखत उदरत श्रेष्ठ, चरण कमल जाके अनूप, सफल दर्शन सुंदर हर रूप, धन सेवा सेवक परवान, अंतर जामी पुरख प्रधान, जिस मन बसै सोहो तिने हाल, ताके निकट न आवत काल, अमर भय अमरा पद पाया, साध संग नानक हर तिहाया, श्लोक ज्ञान अंजन गुर दिया, अज्ञान अंधेर विनाश, हर कृपा ते संत पेटिया, नानक मन प्रगास, अष्टपदी संत संग अंतर प्रभ डीठा, नाम प्रभु का लागा मीठा, सगल समगिरी एक सकट माहे, अनक रंग नाना दृष्टाहे, नौ निद अमृत प्रभ का नाम, देही मैं इसका विश्राम, सुन समाद अनहत तहनाद, कहन न जाई अचरज बिस्माद, तिन देखिया जिस आप दिखाए, नानक तिस जन आप नानक तिस जन सो जी पाए, सो अंतर सो बाहर अनंत, घट घट व्याप रहया भगवंत, धरन माहे आकाश पयाल, सर्व लोक पूर्ण प्रतपाल, बान तिन पर्वत है पार ब्रह्म, जैसी आज्ञा तैसा कर्म, पौन पानी बै संतर माहे, चार कुंट दह दिसे समाहे, तिस ते भिन्न नहीं कोठाओ, गुर प्रसाद नानक सुख पाओ, वेद पुराण सिमरत मैं देख, ससियर सूर नक्षत्र मैं एक, बाणी प्रभ की सब को बोले, आप अडोल न कब हूं डोले, सर्व कला कर खेल खेल, मोल न पाइय गुण अमोल, सर्व ज्योत मैं जाकी ज्योत, धार रहो स्वामी ओत पोत, गुर प्रसाद परम का नास, नानक तिन मैं इहो विसास, संत जना का पीखन सब ब्रह्म, संत जना के हृदय सब धर्म, संत जना सुने शुभ बचन, सर्व व्यापी राम संग रचन, जिन जाता तिसकी रहत, सत बचन साधु सब कहत, जो जो होए सोई सुख माने, करन करावन हार प्रभ जाने, अंतर बसे बाहर पियो ही, नानक दर्शन देख सब मोही, आप सातो किया सब सातो, तिस प्रभ ते सगली उत्पत, तिस भावै ता करे बिसथार, तिस भावै ता एक ओंकार, अनक कला लखी नह जाए, जिस भावै तिस लय मिलाए, कवन निकट कवन कहिए दूर, आपे आप आप भरपूर, अंतर्गत जिस आप जनाए, नानक तिस जन आप बुझाए, सर्व भूत आप वरतारा, सर्व नैन आप पेखन हारा, सगल समग्री जाका तना, आपन जस आप ही सुना, आवन जान एक खेल बनाया, आक्या आज्ञाकारी कीनी माया, सब कै मध अलिपत हो रहा है, जो किश कहना सो आपे का है,
ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਉਰੈ ਕਹੋ ਕਿਨੇ ਕਸ਼ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸੁਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਈ

ਲਿਖੇ ਹਾਦ ਰਾਹ ਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਹੀ, ਭਾਖਿਆ ਭਾਉ ਅਪਾਰੂ, ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ, ਅੰਮ੍ਰਿਤ ਵੇ

ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ। ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ। ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ। ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ। ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ। ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ। ਸੁਣੈ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾ। ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ।

ਕੀਤਾ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਜਿਸ ਉੱਚੇ ਕੋ ਜਾਣੇ ਸੋਏ, ਜੇਵੜਾ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋ ਦ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਹਿ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਕਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦਮਾਰ, ਇਹ ਪੈਦਾ ਤੇਰੀ ਦਾਤਾ, ਬੰਦ ਖਲਾਸੀ ਭਾਣੇ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੇ ਜਿਤੀਆਂ ਮੁਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇ ਕੇ, ਜਿਸ ਨੂੰ ਬਖਸ਼ੇ ਸਿਫਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲਾ ਸੁਮਾਹੇ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਮੁੱਲੋ ਮੁੱਲਾ ਕਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੇ ਕਰਹਿ ਵਖਿਆਨ, ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸਰ ਆਖਹਿ ਸਿੱਧ, ਆਖਹਿ ਕਿਤੇ ਕਿਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁੰਜਨ ਸੇਵ, ਕਿਤੇ ਆਖਹਿ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਕਿਤੇ ਕਿਤੇ ਹੋਰ ਕਰੇ, ਹੇ ਦਾਖ ਨ ਸਕਹਿ ਕੇਈ ਕੇ, ਜੇ ਵਿੜ ਭਾਵੈ ਤੇ ਵਿੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਕਾ, ਕਿਤੇ ਵਾਵਨ ਹਾਰੇ, ਕਿਤੇ ਰਾਗ ਭਰੇ ਸਿਓ ਕਹੀਐਨ, ਕਿਤੇ ਗਾਵਨ ਹਾਰੇ, ਗਾਵੈ ਤੁਹਨੂੰ ਪੌਣ ਪਾਣੀ ਬੈ ਸੁੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵੈ ਇੰਦਿਨ ਦਾਸਨ ਬੈਠੇ ਦੇਵਤੇ ਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਤ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸੇ ਤੁਧ ਨੂੰ ਗਾਵਹਿ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਣ ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨੂ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੂ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗੇ ਕੋਵੇਸ਼, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ, ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇਕਾਰ ਚਲਾਵਹਿ, ਲਿਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼, ਇੱਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਨ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼, ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਵੈ ਲੱਖ ਵੀਸ਼, ਲੱਖ ਲੱਖ ਗੇੜਾ ਆਖੀ ਹੈ,
ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇ ਨ ਜੋਰ, ਜੋਰ ਨ ਜੀਵਨ ਮਰਨ ਹੈ ਜੋਰ, ਜੋਰ ਨ ਰਾਜ ਮਾਲ ਮਨਸੂਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਕਾਣੀ, ਕੇਤੀਆਂ ਬਾਣੀ, ਕੇਤੇ ਪਾਤਨ ਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾਨਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜਿਵ ਜੇ ਹੁਕਮ ਤਿਵੈ ਤਿਵਕਾਰ, ਵਿਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ।

ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ਮਿ ਤੂਜ ਕਹੀ ਜੈ ਕੋਟ ਇੰਦ੍ਰ ਇੰਦ੍ਰਾਨੁਸਾਹੀ ਸਾਹਾਨ ਗਨਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਕੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਆਦੇਸ਼ ਆਦੇਸ਼ੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਿਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਕ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੁਗ ਜੁਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੁਗ ਜੁਗੇਸ਼ਵਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰ ਸਰਬੰਗ ਪਰਨਾਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਦੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧਾਤਾ ਦਿਆਲੰ
अछेदी अभेदी अनामंग अकामंग समस्तोपराजी समस्तस्तामंग तीरा जोरचा चिरी चंद जले हैं थले हैं अभीत हैं अपेय हैं प्रभु हैं अजू हैं अदेश हैं अपेश हैं भुजंग प्रयाचंद अगाध्य अबाध्य आनंदी स्वरूपे नमो सर्वमान्य समस्ति निदाने नमस्तुंग निर्णाते नमस्तुंग परमाते नमस्तुंग गंजे नमस्तुंग पंजे नमस्तुंग काले नमस्तुंग पाले नमो सर्वदेशे नमो सर्वपेशे नमो राजराजे नमो साहसाजे नमो साहसाहे नमो महामाये नमो गीत गीते नमो प्रीत प्रीते नमो रोख रोके नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्वरंगे त्रिपंगी अनंगे नमो जीव जीवंग नमो बीज बीजे अखिजे अपिजे समस्तंग प्रसिजे कृपालंग स्वरूपे कुकर्मंग परनासी सदा सर्वदारिद सिद्धंग निवासी चरपट छन्त्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल छन त्वे प्रसाद आद रूपनाद मूर्त जौन पुरख अपार सर्वमान त्रिमान देव अपेवाद उदार सर्व पालक सर्व कालक सर्व कोपन काल जतर ततर विराज ही अवतूत रूप रिसाल नाम ठाम न जात जाक रूप रंग न रेखाद पुरखुदार मूर्त जौन आद शेख देश और न पेश जाकर रूप रेख न राग जतर ततर दिशा विशा हुए फैलु अनुराग नाम काम बहीन पेक ता मुह न जाहे सर्वमान सर्वत्र मान सुदैव मान तथा एक मूर्त अनेक दर्शन कीन रूप अनेक खेल खेल खेल खेल अनंत को फिर एक देव भेव न जाने जे भेद और कतेव रूप रंग न जात पात सो जाने के जेब तात मात न जात जाकर जन्म मरण बहीन चक्र बकर फिर चतर चक मानीपुर तीन लोक चौदह के बिकह जग जापी जे जाप आदेव नाद मूर्त था प्यु सबै जे था परम रूप नीत मूर्त पूर्ण पुरख अपार सर्व विश्व रचियो स्वयं भव गण भंजन हार कालहीन कला संयुक्त काल पुरख आदेश धर्म तांस परम रहता भूत अलख अपेस अंग राग न रंग जाके जात पात न नाम गर्भ गंजन दुष्ट भंजन मुख दाय काम आप रूप अमीक अनुष्ठत एक पुरख अवतूत गर्भ गंजन सर भंजन आद रूप असूत अंगहीन भंग नात्म एक पुरख अपार सर्व लायक सर्व कायक सर्व को प्रतपार सर्व गंता

ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਾਵ ਚਰਨਨ ਵਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੋ ਆਪ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਅਵਰ ਨਾ ਧਿਆਉਂ। ਜੋ ਵਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ। ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਊ ਜੋ ਸਦਾ ਹਮਾਰੇ ਪੱਛਾ। ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੈ ਰਾਖਣ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀ ਆਤਮਾਸਾ, ਜਮਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ। ਬ੍ਰਹਮਾ ਜੂਥੀ ਓ ਜਮਨ ਕਾਲ ਸਭ ਲੋਕ ਸੁਵਾਰਾ। ਨਮਸਕਾਰ ਹੈ ਤਾਹੇ ਹਮਾਰਾ,

ਰੱਖ ਕੇ ਵਾਜਾ ਭਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੂ, ਗਾਵੂ ਤਾ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵਹੇ, ਸਚੋ ਧਿਆਵਹੇ ਜਾ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੂਜਨ ਪਾਵਹੇ, ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹੇ। ਅਨੰਦ

ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ

సగలు సుమగు

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

40 ਨੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੇ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਗੁਰੂ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਪਾਵਨ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਦਰਬਾਰ ਸਜੇ, ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ, ਅਗਾਧ ਬੋਧ ਬਾਣੀ ਨੂੰ ਪੜ੍ਹਦੇ ਆਪ ਜੀ ਕੇ ਸੇਵਕਾਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤ ਕਰਨੀ, ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਆਪ ਪ੍ਰਦਾਨ ਕਰਨੀ। ਸਤਿਗੁਰੂ ਜੀ ਕਿਰਪਾ ਕਰਨੀ, ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀ ਪ੍ਰੇਮ ਸਹਿਤ ਹਾਜ਼ਰੀ ਭਰੀ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਮਾਇਆ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਆਪਣੇ ਭਜਨ ਬੰਦਗੀ ਦਾ ਪ੍ਰਕਾਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਸਤਿਗੁਰੂ ਜੀ ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਹਨ, ਸਮੁੱਚੀਆਂ ਸੰਗਤਾਂ ਦੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਜੀਓ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਸ਼ਰਧਾ ਸਹਿਤ ਆਪਣੀ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਸੁਖਮਈ ਬਤੀਤ ਕਰਵਾਉਣਾ, ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ
तेरे भाने सरबत दा भला। वाहिगुरु जी का खालसा वाहिगुरु जी की फतेह। दोहरा गया भई अकाल की तबै चलायो पंथ। सब सिखन को हुक्म है,

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਤੁਮਰੀ ਸਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ। ਰੱਖੋ ਰੱਖਣਹਾਰ ਦਇਆਲਾ, ਨਾਨਕ ਕਰਕੇ ਗੋਲੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜਹ ਪ੍ਰਾਨ ਅਕੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਹਜ਼ੂਰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਗਰੀਬ ਨਿਵਾਜ ਨਿਵਾਜ ਦੇਣ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਇਲਾਹੀ ਦਰਗਾਹੀ ਰੱਬੀ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ, ਜੋ ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਗ 701 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਪਾਵਨ ਸ਼ਬਦ ਅੰਦਰ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਪ੍ਰਭੂ ਮਿਲਾਪ ਦੀ ਸਿੱਖ ਹੈ, ਜਿਨ੍ਹਾਂ ਦੇ ਅੰਦਰ ਆਪਣੇ ਪਿਆਰੇ ਨੂੰ ਮਾਨਣ ਦਾ ਚਾਉ ਹੈ, ਆਪਣੇ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਹੈ, ਉਹ ਫਿਰ ਹਰ ਵਕਤ ਪੁਕਾਰਦੇ ਨੇ ਵੀ ਕੋਈ ਵੀ ਉਹਦੇ ਘਰ ਦਾ ਜਾਣੂ, ਉਹਦੇ ਘਰ ਦਾ ਵਰਸ ਆਇਆ ਹੋਇਆ ਗੁਰਸਿੱਖ ਗੁਰਮੁਖ ਪਿਆਰਾ ਸਾਨੂੰ ਮਿਲ ਜਾਏ, ਉਹਦੀ ਸੰਗਤ ਮਿਲ ਜਾਏ, ਉਹ ਸਾਨੂੰ ਪਰਮਾਤਮਾ ਨਾਲ ਜੋੜ ਦੇ, ਵਾਹਿਗੁਰੂ ਦੇ ਦਰ ਘਰ ਨਾਲ ਜੋੜ ਦੇ, ਪਰਮਾਤਮਾ ਦੇ ਮਿਲਾਪ ਦਾ ਰਸਤਾ ਦਿਖਾ ਦੇ, ਮੈਂ ਆਪਣਾ ਸਾਰਾ ਕੁਝ ਉਹਦੇ ਅੱਗੇ ਵਾਰ ਦਿਆਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਮੈਂ ਉਹਦੇ ਚਰਨ ਕੁੱਟਾਂ, ਚਰਨ ਪਕੜ ਲਵਾਂ, ਭਾਵ ਉਹਦੀ ਸੇਵਾ ਵਿੱਚ ਸਦਾ ਹੀ ਤਤਪਰ ਰਹਾਂ, ਬਕੋਂ ਸੁਭ ਰਸਨਾ ਆਪਣੀ ਰਸਨਾ ਤੋਂ ਉਹਦੇ ਪ੍ਰਤੀ ਸੋਹਣੇ ਸੋਹਣੇ ਸ਼ਬਦ ਵਰਤਾਂ, ਉਹਦੀ ਸਿਫਤ ਕਰਾਂ, ਉਹਦੇ ਕੀਰਤੀ ਕਰਾਂ ਉਸਦੀ, ਚਰਨ ਗਹੂੰ ਬਕੂੰ ਸੁਭ ਰਸਨਾ ਦੀਜੈ ਪ੍ਰਾਣ ਕੋਰ, ਅਤੇ ਆਪਣੇ ਪ੍ਰਾਣ ਵੀ ਉਹਨੂੰ ਭੇਟਾ ਕਰਦਿਆਂ, ਕਿਨੂੰ ਜੋ ਕੋਈ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਦੇ, ਮੈਨੂੰ ਉਹਦੇ ਦਰਸ਼ਨਾਂ ਦੀ ਤਾਂਘ ਹੈ, ਕਿਉਂਕਿ ਪਰਮਾਤਮਾ ਦਾ ਨਾਮ ਪ੍ਰਭੂ ਦੇ ਦਰਸ਼ਨ ਅਭੈ ਪਦ ਬਖਸ਼ਿਸ਼ ਕਰਦਾ ਹੈ, ਦੁੱਖਾਂ ਦਾ ਕਲੇਸ਼ਾਂ ਦਾ ਨਾਸ ਕਰਦਾ ਹੈ, ਅਭੈ ਪਦ ਮਿਲਾਪ ਦਾ ਰਾਹ ਗੁਰੂ ਦੀ ਕਿਰਪਾ ਨਾਲ ਖੁੱਲਦਾ ਹੈ। ਸੋ ਇਹ ਬਚਨ ਸਤਿਗੁਰਾਂ ਨੇ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ 23 ਤਰੀਕ ਨੂੰ ਪ੍ਰਥਮ ਗਤਕਾ ਮੁਕਾਬਲਾ ਹੈ, ਜੋ ਲਾਇਬ੍ਰੇਰੀ ਦੇ ਵਿੱਚ ਤਿਆਰੀ ਕੀਤੀ ਗਈ ਹੈ, ਜਿਹਦੇ ਵਿੱਚ ਕਾਫੀ ਟੀਮਾਂ ਆ ਕਰਕੇ ਜਿੱਥੇ ਆ ਕਰਕੇ ਗਤਕੇ ਦੇ ਜ਼ੋਹਰ ਵਿਖਾਣਗੇ। ਸਮਾਂ ਕੱਢ ਕੇ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। 27 ਤਰੀਕ ਤੋਂ ਲੈ ਕਰਕੇ 31 ਤਰੀਕ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਵੀ ਪਹੁੰਚ ਰਹੇ ਹਨ। ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਹੈ। ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਾਹਿਬ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦੇ ਜੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ

0: ਵਿੱਚ ਸੂਰਜ ਪੈ ਵਿੱਚ ਚੰਦਕੋ ਕਰੋੜੀ ਚਲਕਾਂਤ ਪੈ ਵਿੱਚ ਸਿਧ ਗੁਰਨਾਥ ਪੈ ਵਿੱਚ ਅਡਾਨੇ ਆਕਾਸ਼ ਪੈ ਵਿੱਚ ਜੋਤ ਮਹਾਬਲਸੂਰ ਪੈ ਵਿੱਚ ਆਵੇ ਪੂਰ ਸਗਲੀਆ ਬੋਲਿਆ ਸਲੇ ਨਾਨਕ ਨਿਰਭੋ ਨਿਰੰਕਾਰ ਸ਼ੀਕ ਮਹੱਲਾ ਪਹਿਲਾ
1: ਨਾਨਕ ਨਿਰਭੋ ਨਿਰੰਕਾਰ ਹੋ ਕੇ ਤੇਰਾ ਪਰਵਾਰ।

ਨਜ਼ਰ ਕਰੇ ਜੇ ਆਪਣੇ ਤਨ ਦੀ ਸਤ ਪਾਇਆ ਤੇ ਜੋ ਬੋਤੇ ਜਨ ਭਰਮਿਆ ਤਾਂ ਸਤਿਗੁਰ ਸਤ ਸੁਣਾਇਆ ਸਤਿਗੁਰ ਜੋੜਦਾ ਤਾਂ ਕੋ ਨੇ ਸਤਿਗੁਰ ਲੋਕ ਸਵਾਇਆ ਸਤਿਗੁਰ ਮਿਲੇ ਸਤਵਾਜ ਜੋ ਆਪੋ ਆਇਆ ਜੋ ਸਤਿਗੁਰ ਸਤਿਗੁਰ ਆਇਆ।

ਵਾਹਿਗੁਰੂ ਪਛਤਾਉਣੇ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸਨ ਦਿਸ ਤੇ ਨਹਿ ਕੇਵਲ, ਹਉਮੈ ਸ਼ਬਦ ਜਲਾਏ ਕੋੜੀ।

ਹੈ। ਇਹ ਹਰ ਗੱਲ ਹੈ ਕਾਰਨਾ ਦੇ ਉਹਨਾਂ ਵਿਚਾਰੇ ਇਸ ਕਲਾ ਨੇ ਕਿਹੜੀ ਇਸ ਤਰੀਕੇ ਆ ਰਹੀ ਹੈ ਅਧਿਆਤਮ ਵਿਚਾਰ ਕੇ ਵਿਚਾਰੀ।

ഗാനമാലാട്ടം.

0: ਨਾਨਕ ਕੁੜਿਆ ਭਰਪੂਰ ਮੱਥੇ ਟਿਕਾ ਤੇ ਧੋਤੀ ਕਖਾਈ ਹਚੂਰੀ ਜਗਤ ਕਾਸਾ
1: ਨੀਲ ਵਸਤਰ ਪੈਰ ਹੋਏ ਪ੍ਰਵਾਨ ਮਨਿਸਥਾਨੇ ਪੁਜੇ ਪ੍ਰਾਣ ਅਪਾਥਿਆ ਕਾ ਪੁੱਠਾ।

ਬੋਲੀ ਸਤਿਗੁਰੂ ਡਾਕਰ ਸਾਲਾਈਏ ਆਉਂਦੀਆਂ ਸਹਿ ਮਿਲਤ ਰਹਿੰਦੀਆਂ ਜਾਤੀ ਭਾਤਾ ਮਨੋਸਾਈਆਂ ਕਰ ਹੁਕਮ ਮਸਤਕ ਹੱਥ ਧਾਰ।

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਿਗੁਰ ਹੋਏ ਦਿਆਲ ਤਸਰਧਾ ਪੂਰੀਐ ਸਤਿਗੁਰ ਹੋਏ ਦਿਆਲ ਨ ਕਬੂ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਜੇ ਸਤਿਗੁਰ ਸਿਮਰਾਂਤ ਨਯਨ ਕੇ ਤਿਮਰ ਮਿਟੇ ਖਿਨੋ ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨੋ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰਬਲ ਭਾਣੋ ਮਿਲ ਸੰਗਤ ਧਨ ਧਨ ਕਰਹੋ ਜਿਹੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੋ ਨਾਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੁਆ ਸਿਫਤ ਖਸਮ ਦੀ ਨੂਰਰ ਸੋਹੋ ਕੁਰ ਸੋਹੋ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੂ ਬਕੋ ਸੁਭ ਰਸਨਾ ਦੀਜਹਿ ਪ੍ਰਾਣ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੂ ਬਕੋ ਸੁਭ ਰਸਨਾ ਦੀਜਹਿ ਪ੍ਰਾਣ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ
ਮਹਾਂ ਬਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਜੈਤਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 701 ਅਤੇ 2 ਅੰਗ ਤੇ ਸਭਾਏਮਾਨ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬਹੁਤ ਸ਼ਬਦ ਦੀ ਆਰੰਭਤਾ ਕਰ ਰਹੇ ਨੇ ਜੈਤ ਸ੍ਰੀ ਮਹੱਲਾ ਪੰਜਵਾਂ। ਜੈਤ ਸ੍ਰੀ ਰਾਗ ਹੈ ਪੰਜਵੇਂ ਪਾਤਸ਼ਾਹ ਸ਼ਬਦ ਉਚਾਰਨ ਕਰਨ ਵਾਲੇ ਨੇ। ਪਹਿਲੀ ਪੰਕਤੀ ਕੋਈ ਜਨ ਹਰ ਸਿਉ ਦੇਵਾ ਜੋਰ ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ ਵੀ ਕੋਈ ਹਰੀ ਦਾ ਜਨ ਮਿਲੇ ਪਰਮਾਤਮਾ ਦਾ ਜਨ ਸੇਵਕ ਮਿਲੇ ਜਿਹੜਾ ਆਪ ਜੁੜਿਆ ਹੋਵੇ ਤੇ ਮੈਨੂੰ ਵੀ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ। ਤੇ ਸਿੱਖਾਂ ਪੁੱਛਿਆ ਮਹਾਰਾਜ ਜੇ ਕੋਈ ਜੋੜ ਦੇਵੇ ਤੇ ਫਿਰ ਤੁਸੀਂ ਉਹਦੇ ਵਾਸਤੇ ਕੀ ਕਰੋਗੇ? ਕਹਿਣ ਲੱਗੇ ਚਰਨ ਗਹੁੰ। ਚਰਨ ਦੇ ਅਰਥ ਨੇ ਪੈਰ, ਗਹੁੰ ਦੇ ਅਰਥ ਨੇ ਫੜ ਲੈਣੇ। ਕਹਿ ਲੱਗੇ ਮੈਂ ਜੇ ਕੋਈ ਪਰਮਾਤਮਾ ਦੇ ਚਰਨਾਂ ਨਾਲ ਮੈਨੂੰ ਜੋੜ ਦੇ ਤੇ ਮੈਂ ਆਪਣੇ ਹੱਥਾਂ ਦੇ ਨਾਲ ਉਹਦੇ ਘੁੱਟ ਕੇ ਚਰਨ ਫੜ ਲਵਾਂ। ਬਕੂ ਸੁਭ ਰਸਨਾ, ਬਕੂ ਦੇ ਅਰਥ ਹੁੰਦਾ ਬੋਲਣਾ, ਆਪਣੀ ਰਸਨਾ ਦੇ ਨਾਲ ਉਹਦੀ ਵਡਿਆਈ ਵਾਸਤੇ ਮੈਂ ਸ਼ੁਭ ਬਚਨ ਬੋਲਾਂ, ਭਾਵ ਉਹਦੀ ਵਡਿਆਈ ਕਰਾਂ। ਹੋਰ ਕੀ ਕਰੋਂਗੇ? ਕਹਿਣ ਲੱਗੇ ਦੀਜੇ ਹੈ ਪ੍ਰਾਣ,
ਅਕੋਰ ਜੇ ਕੋ ਹਰੀ ਦਾ ਜਨ ਆਪ ਜੁੜਿਆ ਤੇ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜਦਾ ਹੈ ਨਾ ਤੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਹੀ ਉਹਦੇ ਸਾਹਮਣੇ ਰੱਖ ਆਪਣਾ ਆਪ ਹੀ ਕੁਰਬਾਨ ਕਰ ਦੇਣ ਜੇ ਕੋਈ ਜੋੜਨ ਵਾਲਾ ਮਿਲ ਜਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿਹੜਾ ਜਨ ਹੈ ਨਾ ਜਨ ਕਹਾਂਗੇ ਸੇਵਕ ਨੂੰ ਜਿਹੜਾ ਪਰਮਾਤਮਾ ਵਿੱਚ ਇੱਕ ਮਿੱਕ ਹੋ ਚੁੱਕਾ ਦਾਸ ਜਿਹੜਾ ਆਪ ਜੁੜਿਆ ਤੇ ਸਾਨੂੰ ਜੋੜ ਦੇਵੇ। ਉਹ ਜੁੜੇ ਹੋਏ ਕੌਣ ਨੇ? 15 ਭਗਤਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੁੜੇ ਹੋਏ ਤੇ ਇੱਕ ਦੋ ਮੈਂ ਪ੍ਰਮਾਣ ਦੇ ਦੇ। ਭਗਤ ਰਵਿਦਾਸ ਸਾਹਿਬ ਦੇ ਬੋਲ ਨੇ ਤੋਹੀ ਮੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਹੇ ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਗਿਆ। ਵੇਖੋ ਜੁੜੇ ਹੋਇਆਂ ਦੀਆਂ ਗੱਲ ਨੇ। ਜਿਹੜੇ ਜੁੜ ਗਏ ਨੇ ਉਹ ਕਹਿੰਦੇ ਨੇ ਮੇਰੇ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਅਨਕ ਕਟੰਗ ਕਲਾਲ ਜੈਸਾ, ਜਿਵੇਂ ਇੱਕ ਪਾਸੇ ਗਹਿਣੇ ਰੱਖੇ ਹੋਣ, ਇੱਕ ਪਾਸੇ ਸੋਨੇ ਦੀ ਡਲੀ ਰੱਖੀ ਹੋਵੇ। ਕਹਿਣ ਲੱਗੇ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਸੋਨੇ ਤੋਂ ਹੀ ਬਣੇ ਨੇ, ਤੇ ਜਦੋਂ ਸੋਨੇ ਦੇ ਗਹਿਣੇ ਬਣ ਕੇ ਸੁਨਿਆਰ ਨੇ ਉਹਦਾ ਨਾਮ ਕੜਾ ਰੱਖ ਦਿੱਤਾ, ਉਹਦਾ ਨਾਮ ਮੁੰਦਰੀ ਰੱਖ ਦਿੱਤੀ, ਉਹਦਾ ਨਾਮ ਹਾਰ ਰੱਖ ਦਿੱਤਾ, ਕਈ ਤਰ੍ਹਾਂ ਦੇ ਨਾਮ ਰੱਖ ਦਿੱਤੇ। ਪਰ ਜਦੋਂ ਉਹਨਾਂ ਨੂੰ ਫਿਰ ਸਾਰੇ ਨੂੰ ਇਕੱਠਾ ਕਰਕੇ ਕੁਠਾਲੀ ਵਿੱਚ ਪਾਇਆ, ਗਰਮ ਕੀਤਾ, ਸੇਕ ਲਾਇਆ ਤੇ ਫਿਰ ਉਹ ਇੱਕ ਸੋਨੇ ਦਾ ਰੂਪ ਹੀ ਬਣ ਗਿਆ। ਕਹਿਣ ਲੱਗੇ ਬਸ ਪਰਮਾਤਮਾ ਇਸ ਤਰ੍ਹਾਂ ਹੈ ਵੀ ਜਿਵੇਂ ਤੂੰ ਸੋਨੇ ਦੀ ਡਲੀ ਹੋਵੇਂ ਤੇ ਮੈਂ ਸੋਨੇ ਤੋਂ ਬਣਿਆ ਹੋਇਆ ਗਹਿਣਾ ਹੋਵਾਂ। ਹੈ ਤੇ ਤੇਰਾ ਹੀ ਰੂਪ ਹੈ ਨਾ, ਤੇਰੇ ਵਿੱਚੋਂ ਬਣਿਆ ਨਾ, ਬਸ ਇਸ ਤਰ੍ਹਾਂ ਹੈ ਤੇਰਾ ਮਰ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਜਲ ਦੀਆਂ ਤਰੰਗਾਂ ਨੇ ਤੇ ਦੂਸਰੇ ਪਾਸੇ ਸਮੁੰਦਰ ਦਾ ਜਲ ਹੈ, ਉਹਦਾ ਹੀ ਰੂਪ ਨੇ ਨਾ, ਉਹਦੇ ਵਿੱਚ ਪੈਦਾ ਹੋਏ ਤੇ ਉਹਦੇ ਵਿੱਚ ਸਮਾਪਤ ਹੋ ਗਏ। ਇਸੇ ਤਰ੍ਹਾਂ ਇਹ ਜੁੜੇ ਹੋਏ ਦੀ ਗੱਲ, ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਬਸ ਆਹ ਹੈ ਜਨ ਦੀ ਵਿਆਖਿਆ ਵੀ ਜਿੰਨੀ ਦੇਰ ਤੱਕ ਅੰਦਰ ਮੈਂ ਸੀ ਉਨੀ ਦੇਰ ਤੱਕ ਵੱਖਰੀ ਹੋਂਦ ਸੀ, ਹੁਣ ਮੇਰੇ ਅੰਦਰੋਂ ਮੈਂ ਨਿਕਲ ਗਈ। ਜਨ ਕਹਿ ਰਹੇ ਨੇ ਕਿਹੜਾ ਜਨ? ਭਗਤ ਰਵਿਦਾਸ ਸਾਹਿਬ। ਜਦੋਂ ਅੰਦਰੋਂ ਮੈਂ ਨਿਕਲ ਗਈ ਉਹਦੇ ਅੰਦਰ ਤੂੰ ਆ ਗਿਆ, ਜਦੋਂ ਤੂੰ ਆ ਗਿਆ ਬਸ ਉਹਦਾ ਹੀ ਰੂਪ ਬਣ ਗਿਆ। ਕਬੀਰ ਸਾਹਿਬ ਦਾ ਮੈਂ ਇੱਕ ਬਚਨ ਸਾਂਝਾ ਕਰਦੇ ਹਾਂ, ਜਨ ਦੀ ਵਿਆਖਿਆ। ਜਨ ਕੌਣ? ਕੋਈ ਜਨ ਹਰ ਸਿਉਂ ਦੇਵੇ ਜੇ, ਕੋ ਹਰੀ ਦਾ ਜਨ ਪਿਆਰਾ ਮਿਲੇ ਜੇ, ਆਪ ਜੁੜਿਆ ਹੋਵੇ ਤੇ ਸਾਨੂੰ ਵੀ ਜੋੜ। ਜਿਹੜਾ ਆਪ ਹੀ ਟੁੱਟਾ ਗੁਰਮੁਖੋ ਉਹਨੇ ਕਿਸੇ ਨੂੰ ਕੀ ਜੋੜਨਾ? ਜਿਹੜਾ ਆਪ ਜੁੜਿਆ ਹੋਏਗਾ ਨਾ ਉਹ ਹੀ ਕਿਸੇ ਨੂੰ ਜੁੜੇ। ਹੁਣ ਤੁਸੀਂ ਗੁਰੂ ਨਾਲ ਜੁੜੇ ਹੋ, ਤੁਸੀਂ ਰੋਜ਼ ਗੁਰਦੁਆਰੇ ਆਉਂਦੇ ਤੇ ਤੁਸੀਂ ਹੀ ਕਿਸੇ ਨੂੰ ਪ੍ਰੇਰਨਾ ਕਰ ਸਕਦੇ ਵੀ ਸੱਜਣਾ ਆ ਜਾ, ਮੈਂ ਵੀ ਰੋਜ਼ ਗੁਰੂ ਦੇ ਚਰਨਾਂ ਵਿੱਚ ਦੋ ਘੜੀਆਂ ਜੁੜਦਾ, ਤੁਸੀਂ ਮੇਰੇ ਨਾਲ ਚੱਲ, ਆਪਾਂ ਦੋਨੇ ਜਾਣੇ ਦੋ ਘੜੀਆਂ ਜੁੜਾਂਗੇ ਗੁਰੂ ਦੇ ਨਾਲ, ਬਾਣੀ ਨਾਲ ਜੁੜਾਂਗੇ। ਤੇ ਜਿਹੜਾ ਕਦੀ ਆਪ ਹੀ ਗੁਰਦੁਆਰੇ ਨਹੀਂ ਆਇਆ, ਆਪ ਹੀ ਗੁਰੂ ਨਾਲ ਨਹੀਂ ਜੁੜਿਆ, ਆਪ ਹੀ ਗੁਰੂ ਦੀ ਬਾਣੀ ਨਾਲ ਨਹੀਂ ਜੁੜਿਆ, ਉਹਨੇ ਟੁੱਟੇ ਹੋਏ ਨੇ ਕੀ ਜੋੜ ਦੇਣਾ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕੋਈ ਐਸਾ ਹਰੀ ਦਾ ਜਨਮ ਮਿਲੇ ਜਿਹੜਾ ਆਪ ਜੁੜਿਆ ਹੋਵੇ ਤੇ ਸਾਨੂੰ ਵੀ ਜੋੜ ਦੇ। ਵੈਸੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਟੁੱਟੇ ਨਹੀਂ, ਉਹ ਤੇ ਆਪ ਹੀ ਪਰਮਾਤਮਾ ਦਾ ਸਾਕਸ਼ਾਤ ਰੂਪ। ਪਰ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਨੇ ਬੰਦਿਆ ਤੂੰ ਟੁੱਟਾ ਪਰਮਾਤਮਾ ਨਾਲ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹ ਦਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਧਿਨ ਦਿੱਤੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ ਦਾਮ ਹਰ ਨਾ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ। ਜਿਹੜੇ ਟੁੱਟ ਗਏ ਨੇ ਉਹਨਾਂ ਨੂੰ ਕਦੋਂ ਆਰਾਮ ਮਿਲੇਗਾ, ਕਦੋਂ ਸ਼ਾਂਤੀ ਮਿਲੇਗੀ? ਬਿਲਕੁਲ ਨਹੀਂ ਉਹਨਾਂ ਦਾ ਮਨ ਟਿਕ ਸਕਦਾ ਕਿਉਂਕਿ ਟੁੱਟੇ ਹੋਏ ਨੇ। ਕਬੀਰ ਸਾਹਿਬ ਦਾ ਮੈਂ ਪ੍ਰਮਾਣ ਸਾਂਝਾ ਕਰ ਰਿਹਾ ਸਾਂ। ਵੇਖੋ ਜਨ ਦੀ ਅਵਸਥਾ, ਜੁੜੇ ਹੋਇਆ ਉਹ ਕਹਿੰਦੇ ਨੇ ਕਬੀਰ ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣ।
ਕਬੀਰ ਸਾਹਿਬ ਉਹ ਕਹਿਣ ਲੱਗੇ ਮੈਂ ਇਹਨਾਂ ਕੋ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਜੁੜ ਗਿਆ, ਹੁਣ ਸਾਡੀ ਪਹਿਚਾਣ ਹੀ ਨਹੀਂ ਕੋਈ ਕਰ ਸਕਦਾ ਵੀ ਕਬੀਰ ਕਿਹੜਾ ਹੈ ਤੇ ਰਾਮ ਕਿਹੜਾ, ਕਿਉਂਕਿ ਮੈਂ ਇੰਨਾ ਜੁੜ ਚੁੱਕਾ ਪਰਮਾਤਮਾ ਦੇ, ਉਹਦੇ ਚਰਨਾਂ ਵਿੱਚ ਅਭੇਦ ਹੋ ਚੁੱਕਿਆ। ਤੇ ਪੁੱਛਿਆ ਕਬੀਰ ਸਾਹਿਬ ਜੀ ਕਿਵੇਂ ਤੁਸੀਂ ਜੁੜ ਗਏ, ਕਿਵੇਂ ਅਭੇਦ ਹੋ ਗਏ, ਏਡੀ ਉੱਚੀ ਅਵਸਥਾ ਵਿੱਚ ਤੁਸੀਂ ਪਹੁੰਚ ਗਏ, ਲੋਕੀ ਤੇ ਰੱਬ ਨੂੰ ਲੱਭਦੇ ਨੇ ਤੇ ਤੁਸੀਂ ਕਹਿੰਦੇ ਜੇ ਰੱਬ ਤੇ ਮੇਰੇ ਵਿੱਚ ਕੋਈ ਭੇਦ ਹੀ ਕੋਈ ਨਹੀਂ, ਇੰਨਾ ਉਹਦੇ ਵਿੱਚ ਲੀਨ ਹੋ ਗਏ ਜੀ, ਕਿਵੇਂ ਹੋ ਗਏ ਜੀ। ਉਹ ਕਹਿਣ ਲੱਗੇ ਮੈਂ ਆਪਣੇ ਮਨ ਨੂੰ ਸਾਫ ਕਰ ਲਿਆ ਸਰ, ਵੇਖੋ ਕਿਵੇਂ ਜੁੜੇ। ਕਹਿਣ ਲੱਗੇ ਜਿੰਨੀ ਦੇਰ ਤੱਕ ਮਨ ਮੈਲਾ ਹੈ ਨਾ ਉਨੀ ਦੇਰ ਤੱਕ ਪਰਮਾਤਮਾ ਨਾਲ ਨਹੀਂ ਜੁੜਿਆ ਜਾਣ, ਜਦੋਂ ਮਨ ਸਾਫ ਹੋ ਜਾਏ ਨਾ ਤੇ ਪੁੱਛਿਆ ਜੀ ਫਿਰ ਪਰਮਾਤਮਾ ਰੀਝ ਪੈਂਦਾ, ਫਿਰ ਪਰਮਾਤਮਾ ਵਿੱਚ ਅਭੇਦ ਹੋ ਸਕੀਦਾ। ਤੇ ਕਬੀਰ ਸਾਹਿਬ ਕਹਿਣ ਲੱਗੇ ਮੇਰੀ ਗੱਲ ਧਿਆਨ ਨਾਲ ਸੁਣੇ, ਕਹਿਣ ਲੱਗੇ ਮੈਂ ਪਹਿਲਾਂ ਬੜਾ ਯਤਨ ਕੀਤਾ ਪਰਮਾਤਮਾ ਲੱਭ ਜਾਏ, ਪਰਮਾਤਮਾ ਵਿੱਚ ਅਭੇਦ ਹੋ ਜਾ, ਪਰ ਨਹੀਂ ਗੱਲ ਬਣੀ। ਪੁੱਛਿਆ ਜੀ ਫਿਰ ਕੀ ਕੀਤਾ, ਕਹਿਣ ਲੱਗੇ ਫਿਰ ਮੈਂ ਆਪਣੇ ਮਨ ਨੂੰ ਧੋਣਾ ਸ਼ੁਰੂ ਕਰ ਦਿੱਤਾ, ਮਨ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ। ਤੇ ਤੁਸੀਂ ਕਹੋਗੇ ਵੀ ਮਨ ਨੂੰ ਕਿਵੇਂ ਧੋਤਾ ਜਾਏ, ਮਨ ਤੇ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਮਨ ਨੂੰ ਕਿਹੜੇ ਪਾਣੀ ਨਾਲ ਧੋਤਾ ਜਾਏ। ਹਜ਼ੂਰ ਦੇ ਬਚਨ ਨੇ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਪਰਮਾਤਮਾ ਦਾ ਸਿਮਰਨ ਜੇ ਜਿਹੜਾ ਸਾਡੇ ਮਨ ਨੂੰ ਧੋ ਕੇ ਰੱਖ ਸਕਦਾ, ਜਿਹੜਾ ਸਾਫ ਕਰ ਸਕਦਾ, ਕਲੀਨ ਕਰ ਸਕਦਾ, ਕਿਉਂਕਿ ਮਨ ਦੀ ਹਾਲਤ ਪਤਾ ਕੀ, ਮਨ ਲੋਚੇ ਬੁਰਿਆਈਆਂ ਗੁਰਸਬਦੀ ਇਹ ਮਨ ਹੋੜੀ, ਮਨ ਦੀ ਹਾਲਤ ਕੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਵਾ ਸਿਆ। ਮਨ ਨੂੰ ਕਿਵੇਂ ਧੋਤਾ ਜਾਏ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਏ ਉਹ ਧੋਹੇ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇਰ। ਬੁੱਲੇ ਸ਼ਾਹ ਦਾ ਮੈਂ ਬਚਨ ਚੇਤੇ ਕਰਾ ਦਾ, ਉਹ ਕਹਿੰਦੇ ਨੇ ਬੰਦਿਆ ਸਾਡੇ ਤ੍ਰੈ ਮਨ ਦੇਹੀ ਧੋਣਾ, ਇੱਕ ਧੋਲਾ ਟੁਕੜਾ ਦਿਲ ਦਾ, ਤਨ ਧੋਤੇ ਕਛ ਮਿਲਦਾ ਨਾਹੀਂ ਦਿਲ ਧੋਤੇ ਰੱਬ ਮਿਲਦਾ। ਜਿੱਥੇ ਸਾਡੇ ਤ੍ਰੈ ਮਨ ਦੇਹੀ ਧੋਣੇ ਆ ਨਾ ਪਾਣੀ ਦੇ, ਧੋਣ ਤੋਂ ਭਾਵ ਇਸ਼ਨਾਨ ਕਰਕੇ ਆਉਂਦੇ ਹਾਂ ਆਪਾਂ, ਸਵੇਰੇ ਇਸ਼ਨਾਨ ਕਰਦੇ ਹੋ, ਸਾਰਾ ਦਿਨ ਬੰਦਾ ਕੰਮ ਕਾਜ ਕਰਦਾ, ਖੇਤਾਂ ਵਿੱਚ ਕੰਮ ਕੀਤਾ, ਦੁਕਾਨ ਤੇ ਕੰਮ ਕੀਤਾ, ਸ਼ਾਮ ਨੂੰ ਆਉਂਦਾ ਤੇ ਕਹਿੰਦਾ ਮੈਂ ਪਹਿਲਾਂ ਫਰੈਸ਼ ਹੋ ਲਵਾਂ, ਇਸ਼ਨਾਨ ਕਰ ਲਾਂ। ਇਸ਼ਨਾਨ ਕੀਤਾ, ਸਾਡੇ ਤ੍ਰੈ ਮਨ ਦੇਹੀ ਜਿਹੜੀ ਸੀ ਧੋਤੀ ਗਈ। ਤੇ ਬੁੱਲਾ ਕਹਿੰਦਾ ਬੁੱਲਿਆ ਉਹ ਬੰਦਿਆ ਜਿੱਥੇ ਰਹੋ ਜੇ ਸਵੇਰੇ ਸ਼ਾਮ ਦੇਹੀ ਨੂੰ ਧੋਣਾ ਹੈ ਨਾ, ਉੱਥੇ ਦਿਲ ਦਾ ਟੁਕੜਾ ਵੀ ਧੋ ਲਿਆ ਕਰ, ਕਿਉਂਕਿ ਤਨ ਧੋਤੇ ਤੇ ਰੱਬ ਨੇ ਨਹੀਂ ਉਹ ਮਿਲਣਾ। ਜਿਸ ਦਿਨ ਦਿਲ ਧੋਤਾ ਗਿਆ, ਮਨ ਧੋਤਾ ਗਿਆ, ਉਸੇ ਦਿਨ ਰੱਬ ਨੇ ਮਿਲਣਾ। ਤੇ ਕਬੀਰ ਸਾਹਿਬ ਕਹਿਣ ਲੱਗੇ ਮੈਂ ਰੱਬ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਨਹੀਂ ਲੱਭਿਆ। ਫਿਰ ਕਹਿਣ ਲੱਗੇ ਫਿਰ ਕੀ ਕੀਤਾ, ਕਹਿਣ ਲੱਗੇ ਫਿਰ ਮੈਂ ਆਖਿਆ ਮੈਂ ਆਪਣੇ ਮਨ ਨੂੰ ਇੱਕ ਵਾਰੀ ਧੋ ਕੇ ਵੇਖ ਲਵਾਂ, ਮਨ ਸਾਫ ਕਰ ਲਵਾਂ। ਤੇ ਪੁੱਛਿਆ ਜੀ ਫਿਰ, ਕਹਿਣ ਲੱਗੇ ਜਦੋਂ ਮਨ ਨੂੰ ਧੋਤਾ ਨਾ ਮੈਂ, ਦਿਲ ਦਾ ਟੁਕੜਾ ਧੋ ਲਿਆ, ਤੇ ਫਿਰ ਰੱਬ ਨਹੀਂ ਲੱਭਾ, ਰੱਬ ਮੈਨੂੰ ਲੱਭਦਾ ਫਿਰਦਾ ਸੀ, ਪਿੱਛੇ ਪਿੱਛੇ ਰੱਬ ਲੱਗਾ ਫਿਰਦਾ। ਫਿਰ ਕਬੀਰ ਕਿੱਥੇ ਆ, ਉਹਨੇ ਆਪਣੇ ਦਿਲ ਦਾ ਟੁਕੜਾ ਧੋ ਲਿਆ, ਮਨ ਨੂੰ ਧੋ ਲਿਆ, ਹੁਣ ਮੈਂ ਉਹਦੇ ਮਨ ਵਿੱਚ ਨਿਵਾਸ ਕਰ ਲੈਣਾ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਪਰਮਾਤਮਾ ਆਵਾਜ਼ਾ ਮਾਰਦਾ ਕਬੀਰ ਮੈਂ ਤੇਰੇ ਮਨ ਵਿੱਚ ਨਿਵਾਸ ਕਰਨਾ, ਕਿਉਂਕਿ ਤੇ ਆਪਣੇ ਮਨ ਦੇ ਟੁਕੜੇ ਨੂੰ ਧੋ ਲੈ। ਇਹ ਹੈ ਜਨ, ਇਹੋ ਜਿਹਾ ਹਰੀ ਦਾ ਜਨ ਮਿਲੇ ਗੁਰਮੁਖੋ, ਉਹ ਜੁੜਿਆ ਹੋਵੇ ਤੇ ਜਿਹੜਾ ਉਹਦੀ ਸੰਗਤ ਕਰਦਾ ਹੈ ਨਾ ਉਹ ਵੀ ਜੁੜ ਜਾਂਦਾ। ਜੇਠ ਮਹੀਨੇ ਦੀ ਸੰਗਰਾਂਦ ਆਪਾਂ ਪਿਛਲੇ ਹਫ਼ਤੇ ਮਨਾਏ, ਉਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲੀ ਪੰਕਤੀ ਵਿੱਚ ਇਹ ਬਚਨ ਕਹਿਣ, ਹਰ ਜੇਠ ਜੁੜੰਦਾ ਲੋੜੀ। ਬੰਦਿਆ ਜੇਠ ਦਾ ਮਹੀਨਾ ਹੈ, ਉਸ ਹਰੀ ਪਰਮਾਤਮਾ ਜਿਹੜਾ ਵੱਡਾ ਹਰੀ ਹੈ ਉਹਦੇ ਚਰਨਾਂ ਨਾਲ ਜੁੜ ਜਾ, ਕਿਉਂਕਿ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਅੰਦਰ ਖੇੜਾ, ਜਿਹੜੇ ਆਪਣੇ ਮੂਲ ਤੋਂ ਟੁੱਟ ਜਾਂਦੇ ਨੇ ਨਾ ਉਹਨਾਂ ਦੇ ਅੰਦਰ ਖੇੜਾ ਨਹੀਂ ਰਹਿੰਦਾ।
ਜਿੰਨੀ ਦੇਰ ਤੱਕ ਫੁੱਲ ਟਾਹਣੀ ਨਾਲ ਲੱਗਾ ਹੁੰਦਾ ਹੈ ਨਾ, ਉਹਦੇ ਅੰਦਰ ਖੇੜਾ, ਉਹਦਾ ਸੁਹੱਪਣ ਕਾਇਮ ਹੈ, ਉਹਦੀ ਸੁਗੰਧੀ ਕਾਇਮ ਹੈ। ਤੁਸੀਂ ਫੁੱਲ ਨੂੰ ਟਾਹਣੀ ਨਾਲ ਤੋੜ ਕੇ ਲੈ ਆਓ, ਆਪਣੇ ਘਰ ਦੇ ਵਿੱਚ ਗਮਲੇ ਵਿੱਚ ਪਾ ਕੇ ਰੱਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੀ ਬਹੁਤੀ ਖੁਸ਼ਬੂ ਆਉਂਦੀ ਰਹੇਗੀ, ਉਹਦਾ ਸੁਹੱਪਣ ਕਾਇਮ ਰਹੇਗਾ। ਬਸ ਸ਼ਾਮ ਪੈਣ ਦੀ ਢੇਰ ਹੈ, ਉਸੇ ਵੇਲੇ ਉਹ ਕਮਲਾਉਣਾ ਸ਼ੁਰੂ ਹੋ ਜਾਏਗਾ, ਕਮਲਾ ਜਾਏਗਾ, ਉਹਦੀ ਸੁੰਦਰਤਾ ਖਤਮ ਹੋ ਜਾਏ, ਉਹਦੀ ਸੁਗੰਧੀ ਸਭ ਕੁਝ ਖਤਮ ਹੋ ਜਾਏਗੀ। ਕਾਰਨ ਪਤਾ ਕੀ ਸੀ? ਕਿਉਂਕਿ ਆਪਣੇ ਮੁੱਢ ਨਾਲੋਂ ਟੁੱਟ ਗਿਆ ਸੀ। ਜਿੰਨੀ ਦੇਰ ਤੱਕ ਜੁੜਿਆ ਸੀ ਖੇੜਾ ਵਿੱਚ ਸੀ, ਟੁੱਟਣ ਕਰਕੇ ਖੇੜਾ ਸਭ ਖਤਮ ਹੋ ਗਿਆ। ਅਭੀ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਨਾ, ਦਰਖਤਾਂ ਦੇ ਪੱਤੇ ਕਿੰਨੇ ਸੋਹਣੇ ਹਰੇ ਹਰੇ ਸੀ ਸਿਆਲ ਦੇ ਵਿੱਚ, ਜਦੋਂ ਠੰਡਾ ਮੌਸਮ, ਸੂਰਜ ਦੀ ਤਪਸ਼ ਪਈ, ਇਹੜੇ ਪੱਤੇ ਸੀ ਨਾ ਗਰਮੀ ਦੇ ਕਰਕੇ ਆਪਣੇ ਟਾਹਣੀ ਨਾਲ ਟੁੱਟ ਗਏ, ਮੂਲ ਨਾਲ। ਇਹਨਾਂ ਦਾ ਮੁੱਢ ਕੀ ਸੀ? ਮੁੱਢ ਦਰਖਤ ਹੀ ਹੈ ਨਾ ਇਹਨਾਂ ਦਾ, ਜਿੱਥੋਂ ਇਹਨਾਂ ਨੂੰ ਪਾਣੀ ਮਿਲਦਾ ਸੀ, ਖੁਰਾਕ ਮਿਲਦੀ। ਜਦੋਂ ਇਹ ਦਰਖਤ ਨਾਲੋਂ ਟੁੱਟ ਗਏ, ਧਰਤੀ ਤੇ ਡਿੱਗ ਪਏ, ਤੇ ਟੁੱਟਿਆਂ ਦੀ ਤੁਸੀਂ ਹਾਲਤ ਵੇਖਦੇ ਹੋ, ਬਿਲਕੁਲ ਐ ਸੁੱਕ ਸੜ ਜਾਂਦਾ, ਰੁਲਦਾ ਫਿਰਦਾ, ਕਦੀ ਕਿਤੇ ਕਦੀ ਕਿਤੇ ਹਵਾ ਉਡਾ ਕੇ ਲੈ ਜਾਂਦਾ। ਕਿਉਂਕਿ ਟੁੱਟੇ ਹੋਇਆਂ ਦਾ ਬੜੀ ਬੇਕਦਰੀ ਹੁੰਦੀ ਹੈ, ਜੁੜੇ ਹੋਇਆਂ ਦੀ ਕਦਰ ਪੈਂਦੀ ਜੇ ਗੁਰਮੁਖ। ਜਿਹੜੇ ਜੁੜ ਜਾਂਦੇ ਨੇ ਨਾ ਆਪਣੇ ਮੂਲ ਦੇ ਨਾਲ, ਉਹਨਾਂ ਨੂੰ ਰੱਬ ਰੁਲਣ ਨਹੀਂ ਜੇ ਦਿੰਦਾ, ਉਹਨਾਂ ਤੇ ਕਦੀ ਸੋਕਾ ਨਹੀਂ ਜੇ ਆਉਂਦਾ, ਉਹਨਾਂ ਦੇ ਅੰਦਰ ਹਰਿਆਲੀ ਰਹਿੰਦੀ, ਖੁਸ਼ਬੂ ਰਹਿੰਦੀ। ਮਹਾਰਾਜ ਕਹਿਣ ਲੱਗੇ, ਜੇ ਜੁੜਨਾ ਹੀ ਨਾ ਤੇ ਦੁਨੀਆਂ ਨਾਲ ਨਾ ਜੁੜ, ਸੰਸਾਰ ਨਾਲ ਨਾ ਜੁੜ। ਸੰਸਾਰ ਨਾਲ ਜੁੜੇਗਾ ਪੱਲੇ ਕੁਝ ਨਹੀਂ ਹੋ ਪੈਣਾ, ਨਿਰੰਕਾਰ ਨਾਲ ਜੁੜ ਜਾਏਗਾ, ਰੱਬ ਨਾਲ ਜੁੜ ਜਾਏਗਾ, ਸਾਰਾ ਕੁਝ ਪੱਲੇ ਪੈ ਜਾਏਗਾ, ਸਾਰਾ ਕੁਝ ਮਿਲ ਜਾਏਗਾ। ਕੀ ਮਿਲ ਜਾਏਗਾ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟ। ਜਦੋਂ ਜੁੜ ਜਾਵਾਂਗੇ ਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਾ। ਜਦੋਂ ਜੁੜ ਜਾਵਾਂਗੇ, ਛੋਟੀ ਜਿਹੀ ਉਦਾਹਰਨ ਦੇ ਦਿਓ, ਵੇਖੋ ਸੰਸਾਰ ਦੇ ਵਿੱਚ ਬਹਿਸ ਬ੍ਰਹਿਮੰਡ ਦੇ ਵਿੱਚ ਜੋ ਵੀ ਕੁਝ ਪਰਮਾਤਮਾ ਨੇ ਪੈਦਾ ਕੀਤਾ ਨਾ, ਹਰੇਕ ਚੀਜ਼ ਆਪਣੇ ਅਸਲੇ ਨਾਲ ਜੁੜਨਾ ਲੋਚਦੀ, ਵੀ ਮੈਂ ਆਪਣੇ ਅਸਲੇ ਨਾਲ ਜੁੜ ਜਾਵਾਂ। ਕੁੱਕਰ ਤੋਂ ਟੁੱਟਦੀ ਹੈ ਨਾ, ਅੰਦਰ ਖੇੜਾ ਨਹੀਂ ਰਹਿੰਦਾ। ਸਾਡੇ ਸਿੱਖ ਵਿਦਵਾਨ ਉਦਾਹਰਣ ਦਿੰਦੇ ਨੇ, ਤੁਸੀਂ ਦੀਵਾ ਬਾਲ ਕੇ ਰੱਖਦੇ ਨਾ, ਮਿੱਟੀ ਦੇ ਤੇਲ ਦਾ ਦੀਵਾ ਬਾਲ ਲਈਏ, ਸਰੋਂ ਦੇ ਤੇਲ ਦਾ ਦੀਵਾ ਬਾਲੋ, ਤੁਸੀਂ ਆਪਣੇ ਫਰਸ਼ ਤੇ ਰੱਖੋ, ਧਰਤੀ ਤੇ ਰੱਖੋ, ਦੀਵੇ ਦੀ ਲਾਟ ਜਿਹੜੀ ਨਾ, ਉਹ ਨਾ ਖੱਬੇ ਵਾਲੇ ਪਾਸੇ ਜਾਏਗੀ ਨਾ ਸੱਜੇ ਵਾਲੇ ਪਾਸੇ ਜਾਏਗੀ, ਉਹ ਬਿਲਕੁਲ ਸਿੱਧੀ ਆਕਾਸ਼ ਵੱਲ ਉੱਠਦੀ, ਆਕਾਸ਼ ਵੱਲ। ਤੇ ਪੁੱਛਿਆ ਦੀਵੇ ਦੀ ਲਾਟ ਨੂੰ, ਵੀ ਤੂੰ ਬਲਦੀ ਧਰਤੀ ਤੇ ਪਈ, ਉੱਪਰ ਵੱਲ ਕਿਉਂ ਉੱਠਦੀ? ਉਹਨੇ ਅੱਗੋਂ ਜਵਾਬ ਦਿੱਤਾ ਸੀ, ਕਹਿਣ ਲੱਗੇ, ਠੀਕ ਹੈ ਭਾਵੇਂ ਮੈਂ ਧਰਤੀ ਤੇ ਬੈਠੀ ਹਾਂ, ਬਲ ਧਰਤੀ ਤੇ ਰਹੀ ਹਾਂ, ਪਰ ਮੇਰਾ ਮੂਲ ਪਤਾ ਕੀ ਹੈ? ਸੂਰਜ ਹੈ, ਤੇ ਸੂਰਜ ਪਤਾ ਕਿੱਥੇ? ਆਕਾਸ਼ ਵਿੱਚ ਉੱਪਰ ਵੱਲ ਹੈ। ਕਹਿਣ ਲੱਗੀ, ਮੈਂ ਚਾਹੁੰਦੀ ਹਾਂ ਭਾਵੇਂ ਮੈਂ ਧਰਤੀ ਤੇ ਬਲ ਰਹੀ ਹਾਂ, ਪਰ ਮੈਂ ਆਪਣੇ ਮੂਲ ਦੇ ਵਿੱਚ ਮੁੱਢ ਵਿੱਚ ਜਾ ਕੇ ਸਮਾ ਜਾਵਾਂ, ਇਸ ਕਰਕੇ ਮੈਂ ਉੱਪਰ ਵੱਲ ਸੂਰਜ ਵੱਲ ਉੱਠ ਰਹੀ। ਕਦੇ ਤੁਸੀਂ ਮੋਮਬੱਤੀ ਨੂੰ ਬਾਲ ਕੇ ਰੱਖਦੇ ਹੋ, ਜੇ ਸਿੱਧੀ ਬਾਲ ਕੇ ਰੱਖਦੇ ਹੋ ਤੇ ਲਾਟ ਉਹਦੀ ਸਿੱਧੀ ਜਾਏ, ਉਹਨੂੰ ਤੁਸੀਂ ਟੇਢੀ ਕਰਕੇ ਰੱਖਦੇ ਹੋ। ਜਦੋਂ ਟੇਢੀ ਕਰਕੇ ਧਰਤੀ ਤੇ ਲੰਮੀ ਪਾ ਦਾਂਗੇ ਨਾ ਮੋਮਬੱਤੀ ਨੂੰ, ਹੈਰਾਨਗੀ ਦੀ ਗੱਲ, ਬਿਲਕੁਲ ਟੇਢੀ ਪਈ ਏ, ਲੰਮੀ ਪੈ ਗਈ ਧਰਤੀ ਤੇ, ਪਰ ਉਹਦੀ ਲਾਟ ਜਿਹੜੀ ਨਾ ਉਹ ਟੇਢੀ ਨਹੀਂ ਹੋਵੇਗੀ, ਸਿੱਧੀ ਆਕਾਸ਼ ਵੱਲ ਉੱਠੇ, ਕਿਉਂਕਿ ਉਹਦਾ ਸੋਮਾ ਹੀ ਆਕਾਸ਼ ਵਿੱਚ। ਕਦੇ ਆਪਾਂ ਚੁੱਲ੍ਹਿਆਂ ਦੇ ਵਿੱਚ ਅੱਗਾਂ ਬਾਲਦੇ ਸੀ ਪਿੰਡਾਂ ਦੇ ਵਿੱਚ, ਚਲੋ ਹੁਣ ਤੇ ਜ਼ਮਾਨਾ ਹੀ ਬਦਲ ਗਿਆ, ਸਮਾਂ ਬਦਲ ਗਿਆ, ਟੈਕਨੋਲੋਜੀ ਇਹੋ ਜਿਹੀ ਆ ਗਈ। ਪਹਿਲਾਂ ਚੁੱਲ੍ਹਿਆਂ ਦੀ ਅੱਗ ਤੇ ਰੋਟੀ ਬਣਦੀ ਸੀ, ਫਿਰ ਸਟੋਵ ਆ ਗਏ, ਫਿਰ ਸਿਲੰਡਰ ਆ ਗਏ, ਹੁਣ ਇਲੈਕਟ੍ਰੋਨਿਕ ਚੁੱਲ੍ਹੇ ਆ ਗਏ ਨੇ, ਨਾ ਇਹਨਾਂ ਦੀ ਆਵਾਜ਼ ਆਉਂਦੀ ਹੈ, ਨਾ ਇਹਨਾਂ ਦਾ ਧੂੰਆਂ ਨਿਕਲਦਾ, ਪਤਾ ਨਹੀਂ ਲੱਗਦਾ, ਬੰਦਾ ਘਰ ਵਿੱਚ ਬੈਠੇ ਬੜੇ ਆਰਾਮ ਦੇ ਨਾਲ ਸਭ ਕੁਝ ਕਰ ਲੈਂਦਾ। ਜਦੋਂ ਚੁੱਲ੍ਹਿਆਂ ਦੀ ਅੱਗ ਬਾਲਦੇ ਸਨ, ਚੁੱਲ੍ਹੇ ਦੀ ਅੱਗ ਬਲ ਰਹੀ, ਉਹ ਵੀ ਆਕਾਸ਼ ਵੱਲ ਉੱਠਦੀ, ਕਿਉਂਕਿ ਉਹ ਕਹਿੰਦੀ ਵੀ ਮੈਂ ਧਰਤੀ ਤੇ ਬਲ ਰਹੀ, ਪਰ ਮੈਂ ਰਹਿਣਾ ਧਰਤੀ ਤੇ ਨਹੀਂ, ਮੇਰਾ ਸੋਮਾ ਮੇਰਾ ਮੁੱਢ ਆਕਾਸ਼ ਵਿੱਚ, ਸੂਰਜ ਮੈਂ ਉਹਦੇ ਵਿੱਚ ਭੇਦ ਹੋਣਾ। ਇੱਕ ਪਾਣੀ ਦੀ ਉਦਾਹਰਨ ਦਿੱਤੀ ਪ੍ਰਿੰਸੀਪਲ ਗੰਗਾ ਸਿੰਘ, ਉਹ ਕਹਿਣ ਲੱਗੇ ਵੀ ਜਿਹੜਾ ਪਾਣੀ ਹੈ ਨਾ,
ਉਹਨੂੰ ਜਦੋਂ ਆਪਾਂ ਟੈਂਕੀ ਬਣਾਉਂਦੇ ਹਾਂ ਇੰਡੀਆ ਦੇ ਵਿੱਚ ਤੇ ਵੇਖਦੇ ਹਾਂ ਵੀ ਘੱਟੋ ਘੱਟ 400-500 ਫੁੱਟ ਉੱਪਰ ਟੈਂਕੀ ਹੈ, ਸਾਡੇ ਮਕਾਨ ਦੀਆਂ ਛੱਤਾਂ ਦੇ ਉੱਤੇ ਟੈਂਕੀਆਂ ਹਨ, ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਅਸੀਂ ਪਾਣੀ ਉੱਪਰ ਵੱਲ ਲੈ ਕੇ ਜਾਂਦੇ। ਪਰ ਜਦੋਂ ਤੁਸੀਂ ਇੰਨੀ ਉੱਚੀ ਲੈ ਜਾ ਕੇ ਉਸ ਟੈਂਕੀ ਦੇ ਵਿੱਚੋਂ ਨਾਲ ਨੂੰ ਖੋਲੋਗੇ ਨਾ, ਉਹ ਪਾਣੀ ਤਾਂ ਵੱਲ ਨਹੀਂ ਜਾਏਗਾ, ਸਾਰਾ ਧਰਤੀ ਤੇ ਡਿੱਗੀ ਜਾਏਗਾ। ਫੁਹਾਰੇ ਕਿੰਨੇ ਪ੍ਰੈਸ਼ਰ ਦੇ ਨਾਲ ਉੱਪਰ ਵੱਲ ਉੱਠਦੇ ਨੇ, ਪਰ ਫਿਰ ਉੱਚੇ ਉੱਠਣ ਤੋਂ ਬਾਅਦ ਉਹ ਫਿਰ ਧਰਤੀ ਤੇ ਡਿੱਗੀ ਆਉਂਦੇ। ਤੇ ਪੁੱਛਿਆ ਸੀ ਪਾਣੀ ਨੂੰ, ਕਹਿਣ ਲੱਗੇ ਇੰਨਾ ਉੱਚਾ ਤੈਨੂੰ ਲੈ ਕੇ ਗਏ ਆ, 300-400 ਫੁੱਟ ਉੱਚਾ ਲੈ ਕੇ ਗਏ ਆ, ਤੂੰ ਫਿਰ ਧਰਤੀ ਦੇ ਥੱਲੇ ਕਿਉਂ ਆਈ ਜਾਂਦਾ? ਤੇ ਪਾਣੀ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਮੈਨੂੰ ਜਿੰਨਾ ਮਰਜ਼ੀ ਉੱਚਾ ਲੈ ਜਾ, ਪਰ ਜਦੋਂ ਤੂੰ ਮੈਨੂੰ ਖੋਲੇਂਗਾ ਨਾ, ਮੈਂ ਧਰਤੀ ਵੱਲ ਆਵਾਂਗਾ, ਕਿਉਂਕਿ ਮੇਰਾ ਸੋਮਾ, ਮੇਰਾ ਮੁੱਢ ਧਰਤੀ ਤੇ ਹੈ, ਮੇਰਾ ਮੁੱਢ ਹੈ ਸਮੁੰਦਰ, ਤੇ ਮੈਂ ਸਮੁੰਦਰ ਵੱਲ ਹੀ ਆਵਾਂਗਾ ਜਿੱਥੇ ਤੱਕ ਤੂੰ ਮੈਨੂੰ ਮਰਜ਼ੀ ਲੈ ਜਾ। ਉਹ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਉਹ ਸਿੱਖਾ ਬੰਦਿਆ ਇਹਨਾਂ ਕੋਲੋਂ ਕੁਝ ਸਿੱਖ ਲਾ, ਅੱਗ ਧਰਤੀ ਤੇ ਬਲਦੀ ਏ ਪਰ ਉੱਠਦੀ ਆਕਾਸ਼ ਵਾਲੇ, ਪਾਣੀ ਨੂੰ ਉੱਤੇ ਲਿਜਾ ਕੇ ਖੋਲੋ ਉਹ ਧਰਤੀ ਵੱਲ ਆਉਂਦਾ ਹੈ। ਉਹ ਕਹਿੰਦਾ ਮੈਂ ਆਪਣੇ ਮੁੱਢ ਵਿੱਚ ਲੀਨ ਹੋਣਾ, ਮੈਂ ਆਪਣੇ ਮੂਲ ਵਿੱਚ ਸਮਾ ਜਾਣਾ। ਕਹਿਣ ਲੱਗੇ ਬੰਦਿਆ ਘੱਟੋ ਘੱਟ ਤੂੰ ਵੀ ਆਪਣੇ ਅੰਦਰ ਝਾਤੀ ਮਾਰਿਆ ਕਰ, ਤੇਰਾ ਮੁੱਢ ਹੈ ਪਰਮਾਤਮਾ, ਤੇਰਾ ਮੂਲ ਹੈ ਵਾਹਿਗੁਰੂ, ਕਦੇ ਤੂੰ ਵੀ ਸੋਚ ਲਿਆ ਕਰ ਵੀ ਮੇਰਾ ਵੀ ਉਸ ਪਰਮਾਤਮਾ ਦੇ ਬਿਨਾਂ ਕੋਈ ਗੁਜ਼ਾਰਾ ਨਹੀਂ, ਮੈਂ ਵੀ ਉਹਦੇ ਵਿੱਚ ਹੀ ਜੁੜਨਾ। ਪਵਣੇ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਏ। ਹੁਣ ਵੇਖੋ ਬੰਦਾ 80 ਵਰੇ ਦਾ ਹੋ ਗਿਆ, 90 ਵਰੇ ਦਾ ਹੋ ਗਿਆ, ਰੱਬ ਨਾ ਕਰੇ ਜਿਸ ਦਿਨ ਮੌਤ ਆਉਂਦੀ ਹੈ ਨਾ, ਤੇ ਬੰਦੇ ਦੀ ਬੋਡੀ ਦਾ ਸੰਸਕਾਰ ਕੀਤਾ ਜਾਣਾ, ਸਾਡੀ ਆ ਸਰੀਰ ਦੀ ਮਿੱਟੀ ਮਿੱਟੀ ਵਿੱਚ ਮਿਲ ਗਏ, ਹਵਾ ਹਵਾ ਵਿੱਚ ਮਿਲ ਗਏ, ਪਾਣੀ ਪਾਣੀ ਵਿੱਚ ਮਿਲ ਗਿਆ, ਅੱਗ ਅੱਗ ਵਿੱਚ ਮਿਲ ਗਈ। ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਬੰਦਿਆ ਆ 5 ਤੱਤਾਂ ਦਾ ਤੇਰਾ ਸਰੀਰ ਬਣਿਆ ਸੀ। ਕਹਿਣ ਲੱਗੇ 90 ਵਰੇ ਤੇਰੇ ਨਾਲ ਰਹੇ ਨੇ ਇਹ 5 ਤੱਤ, ਜਿਸ ਦਿਨ ਤੇਰਾ ਸਰੀਰ ਬਿਣਸਿਆ ਮੌਤ ਹੋਈ, ਇਹ ਤੇ 5 ਤੱਤ ਆਪਣੇ ਅਸਲੇ ਵਿੱਚ ਮਿਲ ਗਏ ਨੇ, ਪਾਣੀ ਪਾਣੀ ਵਿੱਚ ਮਿਲ ਗਿਆ, ਮਿੱਟੀ ਮਿੱਟੀ ਵਿੱਚ ਮਿਲ ਗਈ, ਹਵਾ ਹਵਾ ਵਿੱਚ ਮਿਲ ਗਈ, ਅੱਗ ਅੱਗ ਵਿੱਚ ਮਿਲ ਗਈ। ਪਰ ਕਹਿਣ ਲੱਗੇ ਤੇਰੀ ਆਤਮਾ ਕਦੀ ਪਰਮਾਤਮਾ ਵਿੱਚ ਨਹੀਂ ਮਿਲੀ। ਫਿਰ ਵਿਚਾਰੀ 84 ਦੇ ਗੇੜ ਵਿੱਚ ਘੁੰਮਦੀ, ਕਦੀ ਧਿਆਨ ਦਿਆ ਕਰ ਵੀ ਮੈਂ ਸੰਸਾਰ ਵਿੱਚ ਆਇਆ ਹੈ, ਜੇ ਇਹ ਤੱਤ ਜੁੜ ਰਹੇ ਨੇ ਆਪਣੇ ਅਸਲੇ ਨਾਲ ਤਾਂ ਮੈਂ ਵੀ ਜੁੜਾਂ। ਬਸ ਉਹ ਹੀ ਬਚਨ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਬਤਨ ਚੇਤੇ ਕਰਾਂ, ਉਹ ਵੀ ਕਹਿੰਦੇ ਨੇ ਰੱਬ ਜੀ ਕੋਈ ਪਿਆਰਾ ਮਿਲੇ ਤੇ ਮੈਂ ਮੈਨੂੰ ਤੇਰੇ ਤੱਕ ਪਹੁੰਚਾ ਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹੋ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿਤਾ ਏ, ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਏ। ਕੋਈ ਤੇਰਾ ਪਿਆਰਾ ਮਿਲੇ, ਕੋਈ ਜਨ ਮਿਲੇ, ਉਹ ਮੈਨੂੰ ਤੇਰੇ ਨਾਲ ਜੋੜ ਦੇ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਹਿੰਦੇ ਪਏ ਨੇ, ਕੋਈ ਜਨ ਹਰ ਸਿਓ ਦੇਵੇ ਜਰ, ਕੋਈ ਹਰੀ ਦਾ ਜਨ ਮਿਲੇ ਜਿਹੜਾ ਆਪ ਜੁੜਿਆ ਹੋਵੇ, ਮੈਨੂੰ ਵੀ ਤੇਰੇ ਚਰਨਾਂ ਨਾਲ ਜੁੜਦਾ, ਕਿਉਂਕਿ ਜਦੋਂ ਮੈਂ ਜੁੜ ਜਾਵਾਂਗਾ ਤੇ ਮੇਰਾ 84 ਦਾ ਗੇੜ ਖਤਮ ਹੋ ਜਾਣਾ। ਵੇਖੋ ਜਿਹੜੇ ਆਪ ਜੁੜੇ ਨੇ ਨਾ, ਉਹ ਹੀ ਕਿਸੇ ਨੂੰ ਜੋੜ ਸਕਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ ਸੀ ਲਾਹੌਰ ਦੀ ਧਰਤੀ ਤੇ, ਉਹਦਾ ਨਾਮ ਸੀ ਭਾਈ ਭਗੀਰਥ। ਉਹਨੂੰ ਭੇਜਿਆ ਸੀ, ਕਹਿਣ ਲੱਗੇ ਲਾਹੌਰ ਜਾਓ, ਉੱਥੇ ਤੁਸੀਂ ਭਾਈ ਮਰਦਾਨੇ ਦੀ ਧੀ ਦੀ ਸ਼ਾਦੀ ਕਰਨੀ ਹੈ, ਆਪਾਂ ਉੱਥੋਂ ਚੂੜਾ ਲੈ ਕੇ ਆਉਣਾ, ਹੋਰ ਸਾਜੋ ਸਮਾਨ ਲੈ ਕੇ ਆਉਣਾ। ਜਿਹੜਾ ਜੁੜਿਆ ਹੋਇਆ ਕਿਸੇ ਨੂੰ ਕਿਵੇਂ ਜੋੜ ਸਕਦਾ? ਜਿਸ ਵੇਲੇ ਲਾਹੌਰ ਗਿਆ ਹੈ ਨਾ, ਉੱਥੇ ਜਾ ਕੇ ਇੱਕ ਦੁਕਾਨਦਾਰ ਤੇ ਗਿਆ, ਉਹ ਦੁਕਾਨ ਸੀ ਭਾਈ ਮਨਸੁਖ ਦੀ। ਜਿਸ ਵੇਲੇ ਇਹ ਸੱਜਣ ਮਹਾਰਾਜ ਜੀ ਦਾ ਸਿੱਖ ਗਿਆ ਹੈ, ਉਹਨੂੰ ਜਾ ਕੇ ਕਹਿਣ ਲੱਗਾ ਵੀ ਇੱਕ ਤਾਂ ਮੈਨੂੰ ਚੂੜਾ ਚਾਹੀਦਾ, ਇੱਕ ਹੋਰ ਵਿਆਹ ਵਾਲੇ ਵਸਤਰ ਚਾਹੀਦੇ ਨੇ, ਮੈਨੂੰ ਛੇਤੀ ਦੇ, ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ ਵੀ ਇੱਕ ਰਾਤ ਤੋਂ ਜ਼ਿਆਦਾ ਉੱਥੇ ਨਹੀਂ ਰੱਖਣਾ, ਅਗਲੇ ਦਿਨ ਹੀ ਵਾਪਸ ਸਾਡੇ ਕੋਲ ਆਉਣ। ਉਹ ਕਹਿਣ ਲੱਗਾ ਛੱਡ ਕਿਹੜੇ ਗੁਰੂ ਦੀਆਂ ਗੱਲਾਂ ਕਰਦਾ, ਜੇ ਸਮਾਨ ਲੈਣਾ ਤੇ ਘੱਟੋ ਘੱਟ 1 ਹਫ਼ਤਾ ਰੁਕਣਾ ਪਏਗਾ, ਕਿਉਂਕਿ ਅੱਜ ਵਰਗਾ ਸਮਾਂ ਨਹੀਂ ਨਾ ਵੀ ਜਿਹੜਾ ਬਾਜ਼ਾਰ ਵਿੱਚ ਜਾਓ ਰੈਡੀਮੇਡ ਸਮਾਨ ਤਿਆਰ ਨਹੀਂ, ਉਦੋਂ ਬਣਾਇਆ ਜਾਂਦਾ ਸੀ ਆਰਡਰ ਦੇ। ਕਹਿਣ ਲੱਗੇ ਵੀ ਘੱਟੋ ਘੱਟ 1 ਹਫ਼ਤਾ ਲੱਗੇਗਾ, ਅੱਜ ਤੂੰ ਮੈਨੂੰ ਦੱਸ ਕਿਹੜੇ ਨਾਪ ਦਾ ਚੂੜਾ ਬਣਾਉਣਾ, ਉਹਨੂੰ ਮੈਂ ਬਣਾਵਾਂਗਾ 1 ਹਫ਼ਤਾ ਲਾ ਜੇ। ਉਹ ਕਹਿਣ ਲੱਗੇ ਨਹੀਂ, ਮੇਰੇ ਗੁਰੂ ਦਾ ਹੁਕਮ 1 ਰਾਤ ਤੋਂ ਵੱਧ ਨਹੀਂ ਰਹਿ ਸਕ। ਉਹ ਕਹਿਣ ਲੱਗਾ ਵੀ ਕਿਹੜਾ ਤੇਰਾ ਗੁਰੂ? ਕਹਿਣ ਲੱਗੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ।
ਕਿੱਥੇ ਨੇ? ਕਹਿਣ ਲੱਗੇ ਸੁਲਤਾਨਪੁਰ ਸਾਹਿਬ ਧਰਤੀ। ਉਹ ਕਹਿਣ ਲੱਗੇ ਵੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਆਪਣੇ ਗੁਰੂ ਦੇ ਇੰਨੇ ਹੁਕਮ ਵਿੱਚ ਜੁੜੇ ਵੀ ਜੋ ਗੁਰੂ ਨੇ ਕਹਿ ਦਿੱਤਾ ਮੈਂ ਉਹੀ ਕਰਾਂਗਾ। ਕਹਿਣ ਲੱਗੇ ਬਿਲਕੁਲ। ਸਾਡੇ ਇਤਿਹਾਸਕਾਰਾਂ ਨੇ ਲਿਖਿਆ ਭਾਈ ਮਾਨਸੋ ਕਹਿਣ ਲੱਗਾ ਵੀ ਚੱਲ ਇੰਜ ਕਰਦੇ ਹਾਂ, ਜੇ ਤੂੰ ਆਪਣੇ ਗੁਰੂ ਦਾ ਹੁਕਮ ਵਜਾਉਣਾ ਤੇ ਜਿੱਥੇ ਘਵਤਾ ਲੱਗਣਾ ਸੀ ਉਹ ਚੱਲ ਮੈਂ ਛੱਡ ਦੇਣਾ, ਮੈਂ ਆਪਣੀ ਧੀ ਵਾਸਤੇ ਇਹ ਸਾਰਾ ਕੁਝ ਤਿਆਰ ਕੀਤਾ ਸੀ, ਚੂੜਾ ਤੇ ਹੋਰ ਵਿਆਹ ਵਾਲੇ ਵਸਤਰ ਉਹਨੇ ਹੀ ਤੈਨੂੰ ਦੇ ਦੇਣਾ। ਕਹਿਣ ਲੱਗਾ ਕਿ ਇੱਕ ਵਾਰੀ ਆਪਣੇ ਗੁਰੂ ਦੇ ਦਰਸ਼ਨ ਕਰਾ ਮੈਂ, ਜਿਹਦੇ ਵਾਸਤੇ ਤੂੰ ਇੰਨਾ ਕੁਝ ਕੁਰਬਾਨ ਹੋਣ ਵਾਸਤੇ ਤਿਆਰ। ਕਹਿਣ ਲੱਗਾ ਵੀ ਚੱਲ। ਉਹ ਭਾਈ ਮਾਨਸੋ ਜਿਹੜਾ ਬੜਾ ਵੱਡਾ ਵਪਾਰੀ ਸੀ, ਦੁਨੀਆਂ ਨਾਲ ਜੁੜਿਆ ਹੋਇਆ ਪਰ ਦੀਨ ਨਾਲ ਨਹੀਂ ਸੀ ਜੁੜਿਆ। ਅਗਲੇ ਦਿਨ ਭਾਈ ਮਰਦਾਨੇ ਨੂੰ ਸਮਾਨ ਦਿੱਤਾ ਤੇ ਤੁਰ ਪਏ ਨਾਲ। ਰਸਤੇ ਵਿੱਚ ਤੁਰਦਿਆਂ ਤੁਰਦਿਆਂ ਉਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਇਸ ਸਿੱਖ ਦੇ ਕਹਿਣੇ ਤੇ ਮੈਂ ਆ ਤੇ ਗਿਆ ਹੈ, ਪਤਾ ਨਹੀਂ ਗੁਰੂ ਇਹਦਾ ਕਾਬਲ ਹੈ ਕਿ ਨਹੀਂ। ਉਹਨੇ ਇੰਨਾ ਹੀ ਮਨ ਵਿੱਚ ਸੋਚਿਆ ਸੀ। ਕਹਿਣ ਲੱਗੇ ਵੀ ਜੇ ਤੇਰਾ ਵਾਕਿਆ ਗੁਰੂ ਕਾਬਲ ਹੈ, ਮਹਾਨ ਹੈ, ਤੇ ਜੇ ਮੈਨੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰੇਗਾ ਤੇ ਮੈਂ ਤਾਂ ਉਹਦੇ ਚਰਨਾਂ ਵਿੱਚ ਝੁਕਾਂਗਾ। ਵੇਖ ਲੈਣਾ ਵੀ ਜੇ ਗੁਰੂ ਕੋ ਕਰਾਮਾਤ ਹੋਏਗੀ ਤੇ ਝੁਕ ਜਾਵਾਂਗਾ, ਨਹੀਂ ਤੇ ਵਾਪਸ ਆ ਜਾਵਾਂ। ਕੀ ਮੈਂ ਸਮਾਂ ਬਰਬਾਦ ਕਰਨਾ? ਵਪਾਰੀ ਬੰਦਾ ਹੈ, ਇਹ ਤੇ ਵਿਹਲੇ ਲੋਕ ਨੇ। ਜਦੋਂ ਇਹੋ ਜਿਹੀ ਵਿਚਾਰ ਚੱਲੇ ਸੁਲਤਾਨਪੁਰ ਸਾਹਿਬ ਪਹੁੰਚੇ ਨੇ ਇਸ ਸਿੱਖ ਦੇ ਨਾਲ ਭਾਈ ਮਨਸੁਖ। ਹਲੇ ਹਵੇਲੀ ਦੇ ਅੰਦਰ ਕਦਮ ਰੱਖਿਆ ਮੇਰੇ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਰਾਜ ਤੇ ਉਹ ਗੁਰੂ ਕਾਹਦਾ ਹੋਇਆ ਜਿਹੜਾ ਸਿੱਖ ਦੇ ਅੰਦਰ ਨੂੰ ਨਾ ਪੜ ਸਕੇ। ਭਾਈ ਮਨਸੁਖ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ। ਹਲੇ ਨੇ ਅੰਦਰ ਕਦਮ ਰੱਖਿਆ, ਸਾਹਮਣੇ ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕਹਿਣ ਲੱਗੇ ਆ ਭਾਈ ਮਨਸੁਖ ਆ ਗਏ। ਬਸ ਕਹਿਣ ਦੀ ਦੇਰ ਸੀ, ਜਾ ਕੇ ਚਰਨ ਫੜ ਢਹਿ ਪਿਆ ਚਰਨ। ਅਗਲਾ ਆਪਣੇ ਸਤਿਗੁਰਾਂ ਨੇ ਇੰਨਾ ਕਿਹਾ ਸੀ, ਕਹਿਣ ਲੱਗੇ ਉਹ ਭਲਿਆ ਮਨਸੁਖ ਨਾਮ ਹੀ ਰਖਾਇਆ ਕਿ ਮਨ ਦਾ ਸੁਖ ਮਾਣਿਆ ਵੀ ਉਹ ਤੇ ਸਤਿਗੁਰਾਂ ਦੇ ਚਰਨ ਢਹਿ ਕੇ ਕਹਿਣ ਲੱਗਾ ਮਹਾਰਾਜ ਹਲੇ ਤੱਕ ਤੇ ਮਾਂ ਪਿਓ ਨੇ ਨਾਮ ਹੀ ਮਨਸੁਖ ਰੱਖਿਆ ਹੈ, ਮਨ ਦਾ ਸੁਖ ਮਾਣਿਆ ਨਹੀਂ, ਪਰ ਅੱਜ ਤੁਹਾਡੇ ਚਰਨਾਂ ਵਿੱਚ ਆ ਗਿਆ, ਅੱਜ ਮੈਨੂੰ ਮਨ ਦਾ ਸੁਖ ਜ਼ਰੂਰ ਮਿਲ ਜੇ। ਮਹਾਰਾਜ ਕਹਿਣ ਲੱਗੇ ਦੁਨੀਆਂ ਨਾਲ ਜੁੜਿਆ ਹੋਇਆ ਸਮਾਂ ਕੱਢ, ਤੂੰ ਵਪਾਰੀ ਬੰਦਾ ਹੈ, ਧਨ ਦੌਲਤ ਦੀ ਕੋਈ ਘਾਟ ਨਹੀਂ, ਸਭ ਕੋਈ ਤੇਰੇ ਕੋਲ। ਉਹ ਜਿੱਥੇ ਦੁਨੀਆਂ ਨਾਲ ਜੁੜਿਆ ਸੋੜਾ ਜਿਹਾ ਸਮਾਂ ਕੱਢ ਕੇ ਦੀਨ ਨਾਲ ਵੀ ਜੁੜ ਜਾ ਜਿਹਨੇ ਤੇਰਾ ਪਾਰ ਉਤਾਰਾ ਕਰਨਾ। ਇਹਨੂੰ ਕਹਿੰਦੇ ਨੇ ਜੁੜਿਆ ਹੋਇਆ ਹੀ ਜੋੜ ਸਕਦਾ। ਇੱਕ ਸਿੱਖ ਗੁਰੂ ਨਾਨਕ ਦਾ ਸਿੱਖ ਜੁੜਿਆ ਹੋਇਆ ਭਾਈ ਮਨਸੁਖ ਨੂੰ ਲੈ ਆਇਆ ਹੈ ਤੇ ਭਾਈ ਮਨਸੁਖ ਜੁੜਿਆ ਹੋਇਆ ਉਹ ਸੰਗਲਾ ਦੀਪ ਰਾਜੇ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਗਿਆ। ਜਿਹੜਾ ਆਪ ਟੁੱਟਿਆ ਨਹੀਂ ਜੋੜ ਸਕਦਾ। ਅੱਜ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ, ਸਮਾਂ ਨੇੜੇ ਪਹੁੰਚ ਗਿਆ। ਹਜ਼ੂਰ ਅਰਦਾਸ ਕਰਦੇ ਨੇ ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਹਰੀ ਦਾ ਜਨ ਮਿਲੇ ਜਿਹੜਾ ਆਪ ਜੁੜਿਆ ਸਾਨੂੰ ਵੀ ਜੋੜਦਾ। ਚਰਨ ਗਹੋ ਬੱਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ, ਮੈਂ ਉਹਦੇ ਘੁੱਟ ਕੇ ਚਰਨ ਫੜ ਦੇਵਾਂਗਾ, ਮੈਂ ਆਪਣੀ ਰਸਨਾ ਨਾਲ ਉਹਦੀ ਵਡਿਆਈ ਦੇ ਬੋਲ ਬੋਲਾਂਗਾ, ਆਪਣੇ ਪ੍ਰਾਣਾਂ ਦੀ ਭੇਟਾ ਉਹਦੇ ਸਨਮੁਖ ਰੱਖ ਦਿਆਂਗਾ। ਇਹ ਪਹਿਲੀਆਂ ਪੰਕਤੀਆਂ ਵਿੱਚ ਅਰਦਾਸ ਬੇਨਤੀ। ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਦੱਸੋ ਅਸੀਂ ਕਿਵੇਂ ਜੁੜ ਸਕੀਏ, ਸਾਨੂੰ ਤੇ ਪਤਾ ਨੂੰ। ਹਰਜੂਰ ਨੇ ਫਿਰ ਢੰਗ ਦੱਸਿਆ, ਕਹਿਣ ਲੱਗੇ ਮਨ ਤਨ ਨਿਰਮਲ ਕਰਤ ਕਿਆਰੋ, ਕਿਆਰੋ ਦੇ ਅਰਥ ਨੇ ਕਿਆਰੇ। ਜ਼ਿਮੀਦਾਰ ਬੰਦਾ ਨੂੰ ਬੜਾ ਸੌਖੇ ਢੰਗ ਨਾਲ ਸਮਝ ਲਏਗਾ, ਜਦੋਂ ਉਹਨੇ ਆਪਣੇ ਖੇਤਾਂ ਵਿੱਚ ਪਾਣੀ ਭਰਨਾ ਹੁੰਦਾ ਨਾ ਤੇ ਛੋਟੇ ਛੋਟੇ ਕਿਆਰੇ ਬਣਾ ਦਿੰਦਾ, ਵੱਟਾਂ ਬਣਾ ਦਿੰਦਾ, ਕਿਉਂਕਿ ਉਹਨੂੰ ਪਤਾ ਵੀ ਜੇ ਸਾਰੇ ਖੇਤ ਨੂੰ ਪਾਣੀ ਲਵਾਂਗਾ ਤੇ ਕੋਨਿਆਂ ਤੱਕ ਨਹੀਂ ਪਹੁੰਚੂਗਾ, ਕਿਆਰੇ ਬਣਾ ਦਿੰਦਾ ਤੇ ਇੱਕ ਇੱਕ ਕੋਨੇ ਤੱਕ ਪਾਣੀ ਪਹੁੰਚ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਬੰਦਿਆਂ ਜੁੜਨਾ ਹੀ ਤੇ ਆਪਣੇ ਮਨ ਨੂੰ ਤੇ ਤਨ ਨੂੰ ਕਿਆਰੇ ਬਣਾ। ਕਿਆਰੇ ਕਿਵੇਂ ਬਣਾਉਣੇ ਨੇ? ਮਨ ਤਨ ਨਿਰਮਲ ਕਰਤ, ਆਪਣੇ ਮਨ ਨੂੰ ਤੇ ਤਨ ਨੂੰ ਨਿਰਮਲ ਕਰ ਲਾ। ਹੁਣ ਇਹ ਨਿਰਮਲ ਕਿਵੇਂ ਹੋਣਗੇ? ਅੱਖਾਂ ਤੇ ਸਾਡੀਆਂ ਮੈਲੀਆਂ ਨੇ, ਜ਼ਬਾਨ ਨਿੰਦਿਆ ਕਰ ਕਰਕੇ ਮੈਲੀ, ਜਿਹੜੇ ਕੰਨ ਨੇ ਨਿੰਦਿਆ ਸੁਣ ਸੁਣ ਕੇ ਮੈਲੇ ਨੇ, ਮਨ ਮੈਲਾ। ਮਹਾਰਾਜ ਕਹਿਣ ਲੱਗੇ ਇਹਨਾਂ ਨਿਰਮਲ ਕਰ ਲਾ। ਪੁੱਛਿਆ ਜੀ ਇਹ ਕਿਵੇਂ ਨਿਰਮਲ ਹੋਣਗੇ? ਕਹਿਣ ਲੱਗੇ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਿਆ ਕਰ, ਅੱਖਾਂ ਨਿਰਮਲ ਹੋ ਜਾਣ। ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸੁਣਿਆ ਕਰ, ਕੰਨ ਨਿਰਮਲ ਹੋ ਜਾਣਗੇ। ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਤੇਰੀ ਰਸਨਾ ਵੀ ਨਿਰਮਲ ਹੋ ਜਾਏਗੀ। ਜਿਹੜੇ ਇੰਦਰੇ ਨਿਰਮਲ ਹੋ ਜਾਣ ਤੇ ਮਨ ਵੀ ਨਿਰਮਲ ਹੋ ਜਾਏ।
ਇਸੇ ਕਰਕੇ ਮਹਾਰਾਜ ਜੀ ਨੇ ਢੰਗ ਦੱਸਿਆ ਸੀ, ਉਸਤਤ ਮਨ ਮੈਂ ਕਰਨ ਅਹੰਕਾਰ, ਕਰਮਨ ਮੇਰੇ ਸਦਮਿਆਂ ਹੋਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਵ, ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਉਜਲ ਮੱਠਾ। ਇੱਕ ਇੱਕ ਇੰਦਰਾ ਤੇਰਾ ਨਿਰਮਲ ਹੋ ਜਾਏਗਾ, ਆਪਣੇ ਮਨ ਨੂੰ ਤੇ ਤਨ ਨੂੰ ਨਿਰਮਲ ਕਰ, ਇਹ ਕਿਆਰੇ ਬਣ ਗਏ। ਤੇ ਜਦੋਂ ਕਿਆਰੇ ਭਰ ਜਾਂਦੇ ਨੇ ਤਾਂ ਫਿਰ ਬੀਜ ਵੀ ਪਾਉਣਾ ਹੁੰਦਾ ਨਾ ਕਿਸਾਨ ਨੇ, ਅਸੀਂ ਬੀਜ ਕਿਹੜਾ ਪਾਉਣਾ ਹੈ? ਮਹਾਰਾਜ ਕਹਿਣ ਲੱਗੇ, ਹਰ ਸਿੰਚੈ ਸੁਧਾ ਸੰਜੋਰ, ਇਸ ਖੇਤੀ ਦੇ ਵਿੱਚ ਸਰੀਰ ਦੇ ਵਿੱਚ ਨਾਮ ਨੂੰ ਸਿੰਚ, ਨਾਮ ਨੂੰ ਅੰਦਰ ਭਰ, ਇਹ ਰਸਮੈ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋਰ। ਜਦੋਂ ਨਾਮ ਨੂੰ ਅੰਦਰ ਰਸ ਨੂੰ ਭਰ ਲੈਂਗਾ ਨਾ ਤੇ ਫਿਰ ਵਕਾਰਾਂ ਵੱਲ ਆਪਣੇ ਅੰਦਰ ਨੂੰ ਝਾਤੀ ਨਾ ਮਾਰਨ ਦੇ, ਵਕਾਰਾਂ ਨੂੰ ਅੰਦਰ ਨਾ ਆਉਣ ਦੇ, ਉਹਨਾਂ ਤੋਂ ਪਰਹੇਜ਼ ਰੱਖੀ ਤੇ ਅਰਦਾਸ ਕਰੀ, ਆਇਓ ਸਰਣ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ, ਅਰਦਾਸ ਕਰੀ ਹੇ ਬਾਬਾ ਨਾਨਕ ਜੀ, ਹੇ ਪਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਸਾਡੇ ਦੁੱਖਾਂ ਨੂੰ ਭੰਜਨ ਵਾਲੇ ਹੋ, ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ, ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ, ਮੈਨੂੰ ਉਹ ਨਿਰਭੈਤਾ ਦਾ ਦਾਨ ਦੇ ਦਿਓ ਜਿਹੜੇ ਮੈਂ ਵਕਾਰਾਂ ਦਾ ਟਾਕਰਾ ਕਰ ਸਕਾਂ, ਤੇਰੇ ਚਰਨਾਂ ਨਾਲ ਜੁੜ ਸਕਾਂ, ਮੇਰੇ ਬੰਧਨ ਕੱਟੇ ਜਾਣ, ਮੇਰਾ ਮਨ ਤੇ ਨਿਰਮਲ ਹੋ ਜਾਏ ਤੇ ਮੈਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਤੇਰੇ ਚਰਨਾਂ ਵਿੱਚ ਜੁੜ ਸਕਾਂ। ਇਹ ਮਹਾਰਾਜ ਨੇ ਜੇ ਬਖਸ਼ਿਸ਼ ਕੀਤੀ ਗੁਰੂ ਖੋ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ, ਕਿਉਂਕਿ ਜੁੜੇ ਰਹਾਂਗੇ ਸਾਡੇ ਅੰਦਰ ਆਨੰਦ ਤੇ ਖੇੜਾ ਖੁਸ਼ੀਆਂ ਬਣੀਆਂ ਰਹਿਣਗੀਆਂ। ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਮੜੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸਵਾਮੀ ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰਤਾ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵਾ, ਨਾਮ ਜਿਨ ਕਹਿ ਮਨ ਵਸਿਆ ਵਾਚੇ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਧ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦਿਆਏ ਵਡਿਆਈਆ, ਕਾਹੇ

ਸੁਨਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਿਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਭੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਜਲੇ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ।

भगवंत सगल समगिरी तुमरा सूतर तारी तुम ते हो वे सौभाग्य।

ਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾ ਐਸੇ ਬੁਝੀਆ। ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋ ਬਕੋ ਸ਼ੁਭ ਰਸਨਾ, ਦੀਜੈ ਹੈ ਪ੍ਰਾਨ ਆਕੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਦੀ ਬਖਸ਼ਿਸ਼ ਆ ਸਕਦੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਇੰਨੀ ਕੀ ਕੋਚ ਬੈਠ ਕੇ ਅੱਜ ਦੇ ਕਥਾ ਕੀ ਦਰਬਾਰ ਸਰਮ ਕੀਤੇ ਨੇ ਅੰਮ੍ਰਿਤ ਤੋਂ ਲੈ ਕੇ ਸਾਧ ਸੰਗਤ ਜੀ ਅਰਦਾਸਚਾਰੀ ਭਰੀਆਂ ਨੇ ਮਹਾਰਾਜ ਬਖਸ਼ੇ ਪਿਤੂ ਨਾਮ ਸਰਮ ਕੀਤੇ ਹਨ। ਅੱਜ ਦਾ ਸਵਾਲ ਸਮਾਂ ਗੁਰੂ ਸਾਹਿਬ ਆਪ ਗੁਰੂ ਮਹਾਤਰ ਬਖਸ਼ਿਸ਼ ਕੀਤਾ ਹੈ। ਬਾਦਸ਼ਾਹ ਸਿੰਘ ਜੀ ਆਪ ਤੈਨੂੰ ਪਤਾ ਹੈ ਕਿ ਲੜੀਵਾਰ ਸਾਹਿਬ ਚੱਲ ਰਹੇ ਨੇ ਭਾਈ ਸਾਹਿਬ, ਠੀਕ 10 ਤੱਕ ਲੜੀਵਾਰ ਸਾਹਿਬ ਆਪ ਸਰਵਿਸ ਕਰੋਂਗੇ। ਸੋ ਸਾਧ ਸਿੰਘ ਜੀ ਇਹਨਾਂ ਦੇ ਭੋਗ ਪੈਣਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ੍ਰੀ ਦੇਵ ਦੇ ਨੇੜੇ ਜਾ ਕੇ। ਸੋ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਘਰ ਵਿੱਚ ਬੈਠ ਕੇ ਪਾਠ ਕੀਤੇ ਨੇ, ਹੋਰ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਸਮੇਂ ਹਿੱਸਾ ਲੈਣਾ ਉਹ ਭਾਈ ਰਜਿੰਦਰ ਸਿੰਘ ਰਾਣਾ ਸੰਪਰਕ ਕਰਕੇ ਆਪਣੇ ਨਾਂ ਅਤੇ ਨੰਬਰ ਲਿਖਵਾ ਸਕਦੇ ਹੋ। ਸੋ ਉਹਨਾਂ ਦਾ ਨੰਬਰ ਹੈ 4087124145। ਸਤਿ ਸੰਗਤ ਜੀ, ਆ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਸੋਥਾਲ ਨਾਥ ਸਾਹਿਬ ਦੀ ਕਿਰਸਖੀ ਚੱਲ ਰਹੀ ਹੈ। ਸੋ ਉਹਦੇ ਵਾਸਤੇ ਬੇਨਤ ਮਾਇਆ ਨੂੰ ਸੰਗਤਾਂ ਬੇਟੇ ਸੰਗਤਾਂ ਮਾਇਆ ਬੇਟਾ ਕਰ ਰਹੀਆਂ ਨੇ। ਸੋ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਬੇਟਾ ਕੀਤੀ ਹੈ ਪਟਪਾਗੇ ਹਨ, ਜਿਨ੍ਹਾਂ ਜਿਨ੍ਹਾਂ ਨੇ ਆਪਣੀ ਅੱਜ ਤੱਕ ਦੂਸਰਾ ਸਫ਼ਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਮਾਇਆ ਗੁਰੂ ਘਰ ਦੇ ਕੇ ਆਪਣੇ ਜੀਵਨ ਦੀਆਂ ਕੜੀਆਂ ਸਫਲਾ ਕਰੋ, ਮਾਇਆ ਸਫਲ ਕਰੋ, ਕਮਾਈਆਂ ਸਫਲ ਕਰੋ ਜੀ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ ਗੁਰੂ ਘਰ ਕੀਰਤਨ ਕਰ ਰਹੇ ਨੇ ਸਹਿਨੋਜ ਦੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਧ ਗੁਰੂ ਹਾਜ਼ਰੀ ਪਰੋ 27 ਤੋਂ 31 ਤੱਕ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ, ਆਪਣੀ ਹਾਜ਼ਰੀ ਭਰ ਕੇ ਉਹਨਾਂ ਦਿੱਤੀ ਹੋਈ ਦਾਤ ਨੂੰ ਅਸੀਂ ਜ਼ਰੂਰ ਨਮਸਤਕ ਹੋਈ ਹੈ। ਸੋ ਸਾਧ ਸੰਗਤ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ, ਜਿਹਨੂੰ ਅਸੀਂ ਤੀਜਾ ਘਾਲੂਕਾਰਾ ਵੀ ਕਹਿ ਸਕਦੇ ਹਾਂ। ਸਾਧ ਸੰਗਤ ਜੀ ਉਸ ਦਿਨ ਜ਼ਰੂਰ ਹਾਜ਼ਰੀ ਕਰੋ ਜਿਨ੍ਹਾਂ ਨੇ ਉਸ ਸਮੇਂ ਗੁਰੂ ਘਰ ਦੀ ਸ਼ਾਨ ਸਖਤ ਨੂੰ ਕਾਇਮ ਰੱਖਣ ਵਾਸਤੇ, ਗੁਰੂ ਘਰ ਦੇ ਆਦਰ ਸਤਿਕਾਰ ਵਾਸਤੇ ਜਾਨਾਂ ਕੁਰਬਾਨ ਕੀਤੀਆਂ। ਜੋ ਸਾਰੇ ਮਾਈ ਭਾਈ ਦੇ ਬੱਚਿਆਂ ਦੇ ਅਸੀਂ ਜ਼ਰੂਰ ਮਸਤਕ ਹੋਈਏ, ਉਹਨਾਂ ਦੀ ਆਤਮਾਵਾਂ ਦੀ ਸ਼ਾਂਤੀ ਵਾਸਤੇ ਅਰਦਾਸ ਕਰੀਏ। ਤਾਂ ਭਾਈ ਸਾਹਿਬ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਰਾਮ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਹਿਜ ਪਾਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 215 ਤੋਂ ਅੱਗੇ ਆਰੰਭ ਕਰਨੇ ਨੇ। 215 ਤੋਂ ਅੱਗੇ ਆਰੰਭ ਹੋਣਾ ਹੈ ਪਾਠ। ਆਓ ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਅਤੇ ਇਕਾਗਰਤਾ ਦਾ ਦਾਨ ਬਖਸ਼ਿਸ਼ ਕਰਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ।

ਭਾਵੀ ਇਹੋ ਮਨ ਬਿਖਸ ਬਿਗਸੰਦਾ ਜੀਉ ਪੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਬੰਧਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪਹਿ ਕਹੀਐ ਜੀਉ ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜੀਉ ਹਰ ਹਰ ਨਾਮ ਜਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀ ਐ ਜੀਉ ਗੌੜੀ ਮਾਜ ਮਹੱਲਾ ਪੰਜਵਾਂ ਸੁਣ ਸੁਣ ਸਾਜਨ ਮਨ ਮਿਤ ਪਿਆਰ

ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨਹੋਂ ਬਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਐ ਜੀਵੀਐ ਭਵ ਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੇ ਨਾਮ ਜਪ ਦਰ ਸੱਚੈ ਸਾਬਾਸ ਗੌੜੀ ਮਾਜ ਮਹੱਲਾ ਪੰਜਵਾ।

ਨਹਿ ਭੁੱਲੋ ਨਹਿ ਭਰਮ ਭੁਲਾਨਾ, ਕਥੋ ਨ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿਜ ਸਮਾਨਾ। ਗੌੜੀ ਗੁਆਰੇਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕੁਸ਼ ਸੱਚ ਸ਼ਬਦ ਨਿਸਾਨੈ, ਰਾਜ ਦੁਆਰੈ ਸੋਭ ਸੋ ਮਾਨੈ, ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ, ਰਹਾਓ ਘਰ ਮੈਂ ਅੰਮ

ਸਾਰ ਸੁਖ ਸਹਿਜੇ ਜਪ ਹਿਰਦੈ ਮੁਰਾਰ ਨਦਰ ਕਰੇ ਤਾ ਮੇਲ ਮਿਲਾਏ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ।

नहीं कोई, सब मह एक निरंजन सोई। रहाओ दूजी दुरमत आखे दोए, आवे जाए।

ਨਹੀਂ ਜਾਣੇ ਆ ਬੇਦ ਕੀ ਬੇਪਤ ਪੜੀ ਪਸ਼ੋ ਤਾਨੇ ਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਹੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਰਹਿਮਤ ਕਰਨ, ਪੜ੍ਹੀ ਸੁਣੀ ਗੁਰਬਾਣੀ ਸਤਿਗੁਰ ਜੀ ਸੋਧ ਕਰਕੇ ਸੱਚਖੰਡ ਦਰ ਪ੍ਰਵਾਨ ਕਰਨ। ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तही प्रकाश हमारा पहो, पटना शहर बिखै पौलैव। तन तन सहब श्री गुरु गोविंद सिंह जी महाराज साहिब कमाल, जिन्हां दा प्रकाश पुरब सारे संसार दे विच बड़ी श्रद्धा भावना नाल मनाया जा रहा है, मना रहे हां। कलगीधर पिता जी जदों साहिब जी दा आउणा पटना दी धरती ते साहिब जी दा प्रकाश होया ते कहिंदे ने पीर भीखण साहिब जिहड़ा अंबाले दे नजदीक बसदा है, अज सिजदा चढ़दे पासे नूं कर रहा है। नाल दे संगी साथी हैरान हन, अज पीर जी नूं की हो गया है। आपां वेंदे हां क्योंकि ਇਹ ਲਹਿੰਦੇ ਪਾਸੇ ਨੂੰ ਸਿਜਦਾ ਕਰਦੇ ਹਨ, ਪਰ ਅੱਜ ਪੀਰ ਭੀਖਣ ਸਾਹਿਬ ਬਾਰ ਬਾਰ ਸਿਜਦਾ ਕਰ ਰਿਹਾ ਹੈ। ਜਦੋਂ ਨਾਲ ਦੇ ਸੰਗੀ ਸਾਥੀਆਂ ਨੇ ਪੁੱਛਿਆ, ਪੀਰ ਜੀ ਕੀ ਗੱਲ, ਠੀਕ ਉਹ ਅੱਜ ਆਪ ਜੀ ਚੜ੍ਹਦੇ ਪਾਸੇ ਵੱਲ ਸਿਜਦਾ ਕਰ ਰਹੇ ਹੋ? ਕਹਿੰਦੇ ਨੇ ਜਿਸ ਨੂੰ ਮੈਂ ਸਿਜਦਾ ਕਰ ਰਿਹਾ ਹਾਂ, ਇਸ ਦੁਨੀਆਂ ਦਾ ਮਾਲਕ, ਉਹ ਅੱਜ ਪਟਨੇ ਦੀ ਧਰਤੀ ਤੇ ਉਸਨੇ ਆਉਣਾ ਕੀਤਾ ਹੈ। ਕੋਈ ਬੰਦਗੀ ਵਾਲੀ ਰੂਹ, ਜੁੜੀ ਹੋਈ ਰੂਹ, ਜਿਸ ਨੂੰ ਪਤਾ ਹੈ, ਜਿਹਦੇ ਮਨ ਵਿੱਚ ਤਰਲਾ ਹੈ ਕਿ ਮੈਂ ਉਸ ਪਰਿਪੂਰਨ ਪਰਮੇਸ਼ਰ ਪਿਆਰੇ ਨੂੰ ਮਿਲਣਾ ਹੈ। ਬੰਦਗੀ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਬੰਦਗੀ ਇਹੋ ਜਿਹੀ ਹੋਵੇ ਜਿਹਦੇ ਨਾਲ ਪਤਾ ਲੱਗ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਨੇੜਾ ਹੈ, ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ, ਨੇੜੇ ਨਾ ਹੀ ਦੂਰ। ਜਦੋਂ ਇਹੋ ਜਿਹੀ ਬਖਸ਼ਿਸ਼ ਹੋ ਜਾਏ, ਪੀਰ ਭੀਖਣ ਸਾਹਿਬ ਕਹਿੰਦੇ ਨੇ 3 ਮਹੀਨੇ ਤਕਰੀਬਨ ਲੱਗੇ ਨੇ ਤੁਰ ਪਏ, ਉਸ ਵਕਤ ਇਤਨੇ ਸਾਧਨ ਨਹੀਂ ਸਨ, ਤੁਰ ਕੇ ਲੋਕੀ ਯਾਤਰਾ ਕਰਿਆ ਕਰਦੇ ਸਨ। ਤੁਰ ਪਏ, ਤੁਰੇ ਜਾ ਰਹੇ ਹਨ ਉਸ ਮਾਲਕ ਦੇ ਕਲਗੀਧਰ ਪਿਤਾ ਜੀ ਦੇ ਗੁਣ ਗਾਉਣ ਦੇ। ਜਦੋਂ ਉੱਥੇ ਪਹੁੰਚੇ, ਦਰਸ਼ਨਾਂ ਦੀ ਇਜਾਜ਼ਤ ਮੰਗੀ ਤੇ ਨਾਲ ਕਹਿੰਦੇ ਨੇ 2 ਕੁਜੀਆਂ ਵਿੱਚ ਪਰਖਣ ਲਈ ਵੀ ਕਲਗੀਧਰ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜੀਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹੇ ਮੈਂ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਮੰਦੀ। ਐਸੀ ਸਤਿਗੁਰੂ ਦੀਨ ਦਿਆਲ ਸਤਿਗੁਰੂ ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਦੁਸ਼ਟ ਦੋਖੀਅਨ ਫਕਰ ਪਛਾੜੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸਦੇ ਨਿਤਰੇ ਨੇ ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ। ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋ, ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਸਾਡੇ ਲਈ
ਸਾਡੇ ਧਰਮ ਦੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਆਉਣਾ ਕਰਦੇ ਹਨ। ਅੱਜ ਆਪਾਂ ਸਾਰੇ ਹੀ ਦਿਨ ਦੀਵਾਨ ਸਜਣੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਸਰਵਣ ਕਰ ਰਹੇ ਹੋ। ਆਓ ਅਗਲਾ ਜਿਹੜਾ ਸ਼ਬਦ ਹੈ ਉਸ ਤੋਂ ਪੜ੍ਹ ਕੇ ਸਮਾਪਤ।

ਸੋਚ ਦਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਫਤਿਹ ਸਾਂਝੀ ਕਰੋ ਜੀ। ਵਾਹ।

0: ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸ਼ਰਨ ਕਰੋ।
1: ਆ ਗਏ ਸੁਖ ਮੇਰੇ ਮੀਤਾ ਪਾਛੀ ਆਨੰਦ ਭਵ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਧ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਬੜੇ ਖੁਸ਼ੀਆਂ ਤੇ ਅਮੰਗਾਂ ਭਰੇ ਸਮੇਂ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਅੱਜ ਸ਼ੁਭ ਆਨੰਦ ਕਾਰਜ ਆਰੰਭ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸੁਭਾਗ ਜੋੜੀ ਦੇ ਨਾਂ ਹਨ ਜੀ ਸੁਖਵਿੰਦਰਜੀਤ ਸਿੰਘ, ਸਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਜਸਵੀਰ ਕੌਰ, ਅਤੇ ਬੱਚੀ ਦਾ ਨਾਂ ਹੈ ਜੀ ਰਮਨੀਕ ਕੌਰ ਰੰਧਾਵਾ, ਸਪੁੱਤਰੀ ਸਰ ਗੁਰਪ੍ਰੀਤ ਸਿੰਘ ਜੀ ਰੰਧਾਵਾ ਅਤੇ ਬੀਬੀ ਪਰਲ ਕੌਰ ਰੰਧਾਵਾ ਜੀ। ਅਤੇ ਉਸ ਸਾਰੀ ਰਸਮ ਜੋ ਹੈ ਇਹ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਣੀ ਜੀ ਗੁਰੂ ਦੀ ਬਖਸ਼ ਦੁਆਰਾ। ਉਸ ਵਿੱਚ ਕੁਝ ਹਿੱਸੇ ਨੇ ਆਪ ਨੂੰ ਬਹੁਤਿਆਂ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਦੁਹਰਾਉਂਦੇ ਹਾਂ ਇੱਥੇ ਰਿਪੀਟ ਕਰ ਦਿੰਦੇ ਹਾਂ। ਪਹਿਲਾ ਹਿੱਸਾ ਹੈ ਜੀ ਇਲਾਹੀ ਬਾਣੀ ਦੇ ਕੀਰਤਨ ਦਾ। ਸ਼ਬਦ ਗਾਇਣ ਕੀਤਾ ਜਾਏਗਾ ਕੀਤਾ ਲੋੜੀਏ ਕੰਮ ਸੁਆਰ ਪੈ ਆਖੀਏ ਕਾਲਜ ਦੇਸ਼ ਸੁਆਰ ਸਤਿਗੁਰ ਸਤਿ ਸਾਖੀਏ। ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਅਤੇ ਉਹਨਾਂ ਜਥਾ ਉਹ ਸ਼ਬਦ ਗਾਇਨ ਕਰੇਗਾ। ਫਿਰ ਅਰਦਾਸ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਉਸ ਵਿੱਚ ਖੜ੍ਹੇ ਹੋਣਗੇ। ਬਾਕੀ ਸੰਗਤਾਂ ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ ਇਸ ਤਰ੍ਹਾਂ ਬਿਰਾਜਮਾਨ ਰਹਿਣਾ ਅਤੇ ਅਰਦਾਸ ਕਰਨਗੇ ਭਾਈ ਸਾਹਿਬ ਨਵਨੀਤ ਸਿੰਘ ਜੀ ਛੋਟੀ ਅਰਦਾਸ ਕਹਿ ਲਓ ਉਹਨੂੰ ਅਤੇ ਉਸ ਤੋਂ ਬਾਅਦ ਹੁਕਮਨਾਮਾ ਵੀ ਉਹ ਲੈਣਗੇ। ਹੁਕਮਨਾਮਾ ਲੈਣ ਤੋਂ ਉਪਰੰਤ ਉਹ ਬੇਨਤੀ ਕਰਨਗੇ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਨੂੰ ਕਿ ਉਹ ਸੁਖਵਿੰਦਰਜੀਤ ਸਿੰਘ ਜੀ ਦਾ ਪੱਲਾ ਆਪਣੀ ਬੇਟੀ ਨੂੰ ਰਮਣੀਕ ਕੌਰ ਰੰਧਾਵਾ ਨੂੰ ਦੇਣ ਫੜਾਉਣਗੇ ਅਤੇ ਪੱਲੇ ਦੀ ਰਸਮ ਵੇਲੇ ਦੋਨਾਂ ਨੇ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ ਪੱਲਾ ਜੀ। ਬੜਾ ਜ਼ਰੂਰੀ ਹੁੰਦਾ, ਮੈਨੂੰ ਚੇਤਾ ਕਰਾਉਣਾ ਪੈਂਦਾ ਮੁੰਡੇ ਵਾਲਾ ਪਾਸਾ ਜਿਹੜਾ ਹੈ ਉਹ ਪੱਲਾ ਨਹੀਂ ਫੜਿਆ ਹੁੰਦਾ, ਉਹ ਬਾਂਹ 'ਤੇ ਲਟਕਦਾ ਹੁੰਦਾ। ਨਹੀਂ, ਲਟਕਣਾ ਨਹੀਂ ਚਾਹੀਦਾ, ਹੱਥ 'ਚ ਹੋਣਾ ਚਾਹੀਦਾ ਜੀ। ਪੱਲੇ ਦੋਵੇਂ ਹੀ ਲੱਗ ਰਹੇ ਨੇ, ਇੱਕ ਨਹੀਂ ਦੋਵੇਂ ਲੱਗ ਰਹੇ ਨੇ, ਪਰ ਅਸਲ ਤੌਰ 'ਤੇ ਪੱਲੇ ਦਾ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਪੱਲੇ ਲੱਗ ਰਹੇ ਹਾਂ ਦੋਨੋਂ। ਪਰਮਾਤਮਾ ਦਾ ਨਾਲ ਇੱਥੇ ਆਨੰਦ ਕਾਰਜ ਦੇ ਨਾਲ ਨਾਲ ਆਪਾਂ ਪਰਮਾਤਮਾ ਦੀ ਗੱਲ ਵਾਹਿਗੁਰੂ ਦੀ ਗੱਲ ਵੀ ਕਰਨੀ ਹੈਗੀ ਆ ਨਾਲ ਥੋੜ੍ਹੀ ਬਹੁਤੀ। ਸੋ ਪਲੀਜ਼ ਇਕਾਗਰਤਾ ਬਖਸ਼ਣੀ ਜੀ, ਪਲੀਜ਼ ਕੰਸਨਟਰੇਟ। ਅਗਲਾ ਹਿੱਸਾ ਫਿਰ ਲਾਵਾਂ ਆਰੰਭ ਕਰਨਗੇ ਭਾਈ ਸਾਹਿਬ ਅਮਰੀਤ ਸਿੰਘ ਜੀ ਅਤੇ ਮੈਨੂੰ ਨਹੀਂ ਪਤਾ ਕਿ ਆਪ ਜੀ ਦੋਨਾਂ ਨੇ ਖੜ੍ਹੇ ਹੋ ਕੇ ਲਾਵਾਂ ਦੇ ਪਾਠ ਸਰਵਣ ਕਰਨੇ ਜਾਂ ਬੈਠ ਕੇ ਜੀ। ਖੜ੍ਹੇ ਹੋ ਕੇ ਠੀਕ ਆ। ਫਿਰ ਜਦੋਂ ਪੱਲੇ ਦੀ ਰਸਮ ਹੋ ਗਈ ਅਤੇ ਫਿਰ ਆਪ ਜੀ ਨੇ ਕੀਰਤਨ ਹੋ ਗਿਆ ਨਾਲ ਨਾਲ ਕੀਰਤਨ ਦੀ ਸਮਾਪਤੀ 'ਤੇ ਪੱਲੇ ਮੈਂ ਟੈਂਡੇ ਲਾ ਗਈ ਦੇ ਫਿਰ ਆਪ ਜੀ ਨੇ ਖੜ੍ਹੇ ਹੋ ਜਾਣਾ ਸਾਵਧਾਨ ਹੋ ਕੇ ਪਹਿਲੇ ਲਾਮ ਦਾ ਪਾਠ ਸਰਵਣ ਕਰਨ ਲਈ। ਸ਼ਾਬਾਸ਼, ਬਹੁਤ ਧੰਨਵਾਦ ਤੁਹਾਡਾ ਫੈਸਲਾ ਕਰਨ ਲਈ। ਫਿਰ ਪਹਿਲੇ ਲਾਮ ਦੇ ਅਖੀਰ 'ਤੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਜਦੋਂ ਆਇਆ ਆਪ ਜੀ ਨੇ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰਨੀ ਹੈ ਮੇਰੇ ਵਾਲੇ ਪਾਸੇ ਨੂੰ ਆ ਕੇ। ਸੱਜਾ ਮੋਢਾ ਆਪ ਜੀ ਦਾ ਗੁਰੂ ਸਾਹਿਬ ਵਾਲੇ ਪਾਸੇ ਹੋਵੇਗਾ ਅਤੇ ਜਿਸ ਦੇ ਵਿੱਚ ਸੁਖਵਿੰਦਰਜੀਤ ਸਿੰਘ ਜੀ ਅਗਵਾਈ ਕਰਨਗੇ ਅਤੇ ਬੇਟੀ ਰਮਨੀਕ ਕੌਰ ਪਿੱਛੇ ਪਿੱਛੇ ਚੱਲੇਗੀ। ਇਹ ਮਰਿਆਦਾ ਹੈ ਜੀ। ਅਤੇ ਨਾਲ ਨਾਲ ਕੀਰਤਨ ਹੋ ਰਿਹਾ ਹੈਗਾ ਪਹਿਲੀ ਲਾਮ ਦਾ ਸੋ ਜਿਸ ਵੇਲੇ ਨਾਲ ਕੀਰਤਨ ਦੀ ਸਮਾਪਤੀ ਹੋਣ ਵਾਲੀ ਹੋਵੇਗੀ ਆਪ ਜੀ ਨੇ ਆਪਣੇ ਸਥਾਨ 'ਤੇ ਜਿੱਥੇ ਵਾਪਸ ਜਾ ਕੇ ਮੱਥਾ ਟੇਕੇ ਫਿਰ ਖੜ੍ਹੇ ਹੋ ਜਾਣਾ ਦੂਸਰੀ ਲਾਮ ਦਾ ਪਾਠ ਸਰਵਣ ਕਰਨ ਲਈ। ਇਸ ਤਰ੍ਹਾਂ ਤੀਸਰੀ ਅਤੇ ਚੌਥੀ ਚਾਰ ਲਾਮਾਂ ਦੀ ਸਮਾਪਤੀ ਤੋਂ ਪਰਿਕਰਮਾ ਕਰਨ ਤੋਂ ਬਾਅਦ ਆਪ ਜੀ ਫਿਰ ਬੈਠ ਸਕਦੇ ਹੋ ਬਾਕੀ ਦਾ ਕੀਰਤਨ ਸਰਵਣ ਕਰਨ ਲਈ। ਫਿਰ ਕੀਰਤਨ ਥੋੜ੍ਹੇ ਸ਼ਬਦ ਬਾਕੀ ਕਰਕੇ ਪੂਰੇ ਮਰਿਆਦਾ ਅਨੁਸਾਰ ਸਮਾਪਤੀ ਹੋਵੇਗੀ ਕੀਰਤਨ ਦੀ। ਆਪਾਂ ਅਰਦਾਸ ਸਾਰੇ ਖੜ੍ਹੇ ਹੋਵਾਂਗੇ, ਅਰਦਾਸ ਤੋਂ ਬਾਅਦ ਫਿਰ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਫਿਰ ਕਿਸੇ ਨੇ ਵਧਾਈ ਦੇਣੀ ਜਾਂ ਅਸੀਂ ਸਨਮਾਨ ਵੀ ਕਰਨਾ ਹੁੰਦਾ ਇੱਥੋਂ ਦੀ ਸੰਗਤ ਵੱਲੋਂ ਬਹੁਤ ਸੁਭਾਗ ਜੋੜੀ ਨੂੰ। ਸੋ ਆਓ ਆਪਾਂ ਗੁਰੂ ਦੀ ਬਖਸ਼ ਲਈਏ, ਆਰੰਭ ਕਰੀਏ ਕੀਤਾ ਲੋੜੀਏ ਕੰਮ ਸਵਾਰ ਪਿਆ ਕਾਲਜ ਦੇ ਸਵਾਰ ਸਤਿਗੁਰ ਸਤਿ ਸਾਖੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਪੱਲੇ ਦੀ ਰਸਮ ਅਦਾ ਕਰਨ ਜੀ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਓ ਹੁਣ ਆਪਾਂ ਆਨੰਦ ਘਰ ਦੀ ਮਰਿਆਦਾ ਵਿੱਚ ਸ਼ਾਮਲ ਹੋਣਾ ਹੈ। ਸਭ ਤੋਂ ਪਹਿਲਾਂ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਮੱਥਾ ਟੇਕ ਕੇ ਖੜੇ ਹੋ ਜਾਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਹਰ ਸਿੱਖ ਸਿੱਖਣੀ ਉੱਪਰ ਕਿਰਪਾ ਕੀਤੀ ਹੈ ਕਿ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀਆਂ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਤੇ ਗੁਰਦੇਵ ਪਿਤਾ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਗ੍ਰਿਸ਼ ਧਰਮ ਦੀ ਪ੍ਰਾਰੰਭਤਾ ਵਾਸਤੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਕੇ ਇਸ ਆਨੰਦ ਸੰਸਕਾਰ ਦੇ ਵਿੱਚ ਆਪਾਂ ਸ਼ਰੀਕ ਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਸੁਭਾਗ ਜੋੜੀ ਬੜੀ ਖੁਸ਼ਕਿਸਮਤ ਹੈ ਕਿ ਜਿਨ੍ਹਾਂ ਨੂੰ ਆਪਣੇ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ, ਆਰੰਭ ਕਰਨ ਲੱਗਿਆਂ, ਗੁਰਦੇਵ ਪਿਤਾ ਮਹਾਰਾਜ ਜੀ ਦੀਆਂ ਅਸੀਸਾਂ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪ ਜੀ ਆਏ ਹੋ। ਦਾਸ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਸੂਹੀ ਰਾਗ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਦੇ ਪਾਵਨ ਅੰਗ 773 ਅਤੇ 74 ਉੱਪਰ ਇਹ ਲਾਵਾਂ ਦਾ ਪਾਠ ਸਤਿਗੁਰਾਂ ਨੇ ਦਰਜ ਕੀਤਾ। ਧੰਨ ਗੁਰੂ ਰਾਮਦਾਸ ਜੀ ਨੇ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਜਿੱਥੇ ਸੰਸਾਰਿਕ ਨਾਤਿਆਂ ਨੂੰ ਨਿਭਾਉਣ ਦੇ ਲਈ ਇਹ ਬਾਣੀ ਸਾਡੀ ਸਹਾਈ ਹੁੰਦੀ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵੀ, ਪ੍ਰਭੂ ਦੇ ਮਿਲਾਪ ਵਿੱਚ ਵੀ, ਪ੍ਰਭੂ ਮਿਲਣ ਵਿੱਚ ਵੀ ਇਹ ਤੁਰਕੀ ਬਾਣੀ ਸਾਡੀ ਸਹਾਈ ਹੁੰਦੀ ਹੈ। ਸੋ ਇਸ ਬਾਣੀ ਨੂੰ ਜਿੱਥੇ ਸੰਸਾਰਿਕ ਤੌਰ ਤੇ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ, ਉੱਥੇ ਆਤਮਕ ਤੌਰ ਤੇ ਵੀ ਸਤਿਗੁਰਾਂ ਦੀ ਬਾਣੀ ਸਾਡੀ ਮਦਦਗਾਰ ਹੈ। ਸੋ ਅਸੀਂ ਸਦਾ ਹੀ ਬਾਣੀ ਦੇ ਨਾਲ ਜੁੜ ਕੇ ਰਹਿਣਾ ਹੈ, ਯਤਨ ਕਰਨਾ ਹੈ, ਸਦਾ ਗੁਰੂ ਕੀ ਬਾਣੀ ਦੇ ਨਾਲ, ਗੁਰੂ ਮਤ ਦੇ ਨਾਲ ਹੀ ਆਪਣੇ ਜੀਵਨ ਨੂੰ ਤੋਰਨਾ ਹੈ। ਆਓ ਹੁਣ ਦਾਸ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਜਦੋਂ ਪਹਿਲੀ ਲਾਵ ਦਾ ਪਾਠ ਸੰਪੂਰਨ ਹੋਏਗਾ, ਆਪ ਜੀ ਨੇ ਮੱਥਾ ਟੇਕਣਾ ਹੈ ਤੇ ਬੜੇ ਪਿਆਰ ਦੇ ਨਾਲ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ ਆਹਿਸਤਾ ਆਹਿਸਤਾ, ਤੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਅਗਲੀ ਲਾਵ ਸੁਣਨ ਵਾਸਤੇ ਖੜੇ ਹੋ ਜਾਣਾ। ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਵਾਰ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਪ੍ਰਾਰੰਭ ਕਰਨੀ ਹੈ ਤੇ ਮੱਥਾ ਟੇਕ ਕੇ ਹੀ ਅਗਲੀ ਲਾਵ ਸੁਣਨ ਵਾਸਤੇ ਆਪਣੇ ਅਸਥਾਨ ਤੇ ਖੜੇ ਹੋ ਜਾਣਾ ਹੈ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਇਹ ਸਾਰੀ ਮਰਿਆਦਾ ਵਿੱਚ ਹਾਜ਼ਰੀ ਭਰਨੀ ਹੈ। ਆਓ ਸਤਿਗੁਰਾਂ ਦੀ ਕਿਰਪਾ ਸਦਕਾ ਆਰੰਭ ਕਰੀਏ ਜੀ। ਸਤਨਾਮ।

ਧਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ ਸਿਮਰਤ ਨਾਮ ਦ੍ਰਿੜਾਇਆ ਸਤ ਗੁਰ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ।

ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਅੱਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਗ ਜੋੜੀ ਕਾਕਾ ਸੁਖਵਿੰਦਰ ਜੀਤ ਸਿੰਘ, ਸੁਪੁੱਤਰ ਸਰਦਾਰ ਸੁਰਜੀਤ ਸਿੰਘ, ਬੀਬੀ ਜਸਵੀਰ ਕੌਰ ਅਤੇ ਬੱਚੀ ਰਮਨੀਕ ਕੌਰ ਰੰਧਾਵਾ, ਸੁਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਪਰਲ ਕੌਰ ਰੰਧਾਵਾ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਅੱਜ ਪੂਰਨ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੁ ਜੀਓ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਆਪ ਜੀ ਕੇ ਨਾਚੀਜ਼ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਆਪਣੇ ਦਰ ਘਰ ਦੀ ਸੇਵਾ ਦੇ ਯੋਗ ਆਪ ਬਣਾ ਲੈਣਾ, ਸਤਿਗੁਰੂ ਜੀ ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਜੋੜੀ ਨੂੰ ਬਰਕਰਾਰ ਰੱਖਣਾ, ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਆਪ ਜੀ ਨੇ ਮਤ ਬੁੱਧ ਪ੍ਰਦਾਨ ਕਰਨੀ, ਰਹਿਮਤ ਕਰਨੀ, ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦੋਹਾਂ ਪਰਿਵਾਰਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਜੀਓ।

ਸੇਵਕਾਂ ਦੇ ਪੜਦੇ ਕਜਨੇ ਬਖਸ਼ਿਸ਼ ਕੀਤੀਆਂ ਕਮਾਈਆਂ ਵਿੱਚੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਪੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ। ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ, ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਕੇ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ।

ਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਜਸਪੀਰ ਕੌਰ ਜੀ ਦੇ ਆਨੰਦ ਕਾਰਜ ਹੋਏ ਨੇ। ਬੱਚੀ ਰਮਣੀ ਕੌਰ ਰੰਧਾਵਾ ਜੋ ਹੈ ਸਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਬੀਬੀ ਪਰਲ ਕੌਰ ਰੰਧਾਵਾ ਜੀ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤ ਵੱਲੋਂ ਅਤੇ ਆਈ ਸੰਗਤ ਵੱਲੋਂ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਦੇ ਮਾਤਾ ਪਿਤਾ, ਸਮੂਹ ਭੈਣ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਅਰਦਾਸ ਕਰਦਾ ਹਾਂ ਅਕਾਲ ਪੁਰਖ ਪਾਸ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਨਾਲ ਉਹਨਾਂ ਨੂੰ ਇਹ ਬੇਨਤੀ ਹੈ ਕਿ ਅੱਜ ਆਪ ਜੀ ਨੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਸਮਝਦੇ ਹੋਏ, ਆਪਣੇ ਗੁਰੂ ਮੰਨਦੇ ਹੋਏ, ਚਾਰ ਪ੍ਰਕਰਮਾਂ ਉਹਨਾਂ ਦੇ ਚਬਿਰਦ ਕਰਕੇ ਬਿਨਾਂ ਬੋਲੇ ਆਪ ਜੀ ਨੇ ਇੱਕ ਦੂਜੇ ਦਾ ਇਸ ਜੀਵਨ ਦੇ ਅੰਦਰ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ। ਸਾਡੀ ਅਰਦਾਸ ਹੈ ਅਕਾਲ ਪੁਰਖ ਆਪ ਜੀ ਦੇ ਇਸ ਪ੍ਰਣ ਨੂੰ ਤੋੜ ਨਿਭਾਵੇ ਅਤੇ ਗੁਰੂ ਆਪ ਜੀ ਨੂੰ ਇਸ ਵਿਅਹੁਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਅਤੇ ਬਖਸ਼ਦਾ ਹੋਇਆ, ਸਫਲਤਾਵਾਂ ਬਖਸ਼ਦਾ ਹੋਇਆ, ਹਮੇਸ਼ਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਦਾ ਰਹੇ, ਹਰ ਮੈਦਾਨ ਦੀਵਾਨ ਫਤਿਹ ਬਖਸ਼ੇ ਅਤੇ ਗੁਰੂ ਪਿਆਰ ਬਖਸ਼ਦਾ ਹੋਇਆ, ਆਪਣੇ ਚਰਨ ਦਾ ਪਿਆਰ ਬਖਸ਼ਦਾ ਰਹੇ, ਸਾਡੀ ਅਰਦਾਸ ਹੈ ਜੀ। ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਨਵਨੀਤ ਸਿੰਘ ਜੀ ਨੂੰ ਕਿ ਉਹ ਸੁਭਾਗ ਜੋੜੀ ਨੂੰ ਸਨਮਾਨਿਤ ਕਰਨਗੇ ਜੀ।

ਅਕਾਲ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਪੰਨ ਮਨੀਤ ਸਿੰਘ ਜੀ ਆਪ ਜੀ ਦਾ, ਅਤੇ ਬਹੁਤ ਸਾਰੇ ਜੋੜੇ ਦਾ ਵੀ ਹਾਰਦਿਕ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਅਤੇ ਅਦਬ ਨਾਲ ਸਨਮਾਨ ਪ੍ਰਾਪਤ ਕੀਤਾ ਹੈ। ਸੋ ਨਾਲ ਬੇਨਤੀ ਹੈ ਕਿ ਆਪ ਨੇ ਦੇਖਿਆ ਹੈ ਕਿ ਅਸੀਂ ਦੋਨਾਂ ਨੂੰ ਬਰਾਬਰਤਾ ਦਾ ਸਨਮਾਨ ਕੀਤਾ ਹੈਗਾ, ਅਤੇ ਭਾਵ ਦੋਨਾਂ ਦੇ ਸਿੱਖ ਧਰਮ ਦੇ ਅੰਦਰ ਪਤੀ ਪਤਨੀ ਦਾ ਇੱਕੋ ਜਿਹਾ ਦਰਜਾ ਹੈ। ਦੇ ਹੈਵ ਈਕੁਅਲ ਸਟੈਟਸ ਇਨ ਸਿੱਖਇਜ਼ਮ, ਹਸਬੈਂਡ ਐਂਡ ਵਾਈਫ। ਭਾਵੇਂ ਬਾਕੀ ਲੋਕ ਦੁਨੀਆਂ ਦੇ ਬਾਕੀ ਧਰਮ ਹੁਣ ਕਾਨੂੰਨ ਬਣਾ ਰਹੇ ਨੇ, ਰੂਲ ਬਣਾ ਰਹੇ ਨੇ, ਪਰ ਸਾਡੇ ਗੁਰੂ ਸਾਹਿਬ ਨੇ, ਧੰਤਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ੁਰੂ ਤੋਂ ਹੀ ਮਰਿਆਦਾ ਕਾਇਮ ਕੀਤੀ ਸੀ। ਉਸੇ ਨੂੰ ਆਪਾਂ ਨਿਭਾਉਂਦੇ ਹੋਏ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਗੁਰੂ ਦੀ ਬਖਸ਼ ਦੁਆਰਾ। ਅਤੇ ਨਾਲ ਅੱਜ ਬਹੁਤਾ ਜੋੜੀ ਨੂੰ, ਸੁਭਾਗ ਜੋੜੀ ਨੂੰ ਮੈਂ ਬੇਨਤੀ ਕਰਾਂ ਕਿ ਆਪ ਜੀ ਦਾ ਅੱਜ ਤੋਂ ਗ੍ਰਸਤੀ ਜੀਵਨ ਸ਼ੁਰੂ ਹੋ ਗਿਆ, ਅਤੇ ਆਪ ਜੀ ਦੀਆਂ ਜ਼ਿੰਮੇਵਾਰੀਆਂ ਵੀ ਸ਼ੁਰੂ ਹੋ ਗਈਆਂ ਜੀ। ਫਿਰ ਨਾਲ ਹੀ ਦੋਨੋਂ ਇਕੱਠੇ ਚੱਲਦੇ ਨੇ, ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਪਿਆਰ ਸਤਿਕਾਰ ਅਤੇ ਸੇਵਾ ਕਰਨੀ, ਉੱਥੇ ਦੂਜੇ ਦੇ ਮਾਤਾ ਪਿਤਾ ਅਤੇ ਸਾਕ ਸੰਬੰਧੀਆਂ ਨੂੰ ਵੀ ਪਿਆਰ ਅਤੇ ਸਤਿਕਾਰ ਅਤੇ ਸੇਵਾ ਕਰਨੀ ਉਹਨਾਂ ਦੀ। ਅਤੇ ਨਾਲ ਆਪ ਜੀ ਨੇ ਜਿਸ ਸਮਾਜ ਦੇ ਵਿੱਚ ਆਪ ਜੀ ਨੇ ਰਹਿ ਕੇ ਇੱਥੋਂ ਤੱਕ ਪਹੁੰਚੇ ਹੋ, ਆਪ ਜੀ ਦੀ ਗੁਰਬਖਸ਼ ਲਈ ਆਪ ਜੀ ਨੇ, ਉਸ ਤੋਂ ਅੱਗੇ ਜਾਣ ਦੀ ਕਿਰਪਾ ਕਰਨੀ। ਦੋਨਾਂ ਨੇ ਚਾਰ ਲਾਵਾਂ ਜੋ ਜਵਾਰ ਸੀ ਉਹ ਸਾਨੂੰ ਦੱਸ ਰਿਹਾ ਸੀ ਕਿ ਕਿਵੇਂ ਆਪਾਂ ਅਕਾਲ ਪੁਰਖ ਦੇ ਨਾਲ ਜੋ ਹੈ ਜੁੜ ਕੇ ਰਹਿਣਾ, ਜੀਵਨ ਬਿਤਾਉਣਾ, ਖੁਸ਼ੀਆਂ ਲੈਣੀਆਂ। ਸੋ ਜੇ ਹੋ ਸਕੇ ਉਹਨਾਂ ਦੇ ਅਰਥ ਸਮਝ ਕੇ ਆਪਣੇ ਜੀਵਨ 'ਤੇ ਲਿਆਉਣ ਦੀ ਕੋਸ਼ਿਸ਼ ਕਰਨੀ। ਸਾਨੂੰ ਬਾਕੀਆਂ ਨੂੰ ਵੀ ਜੋ ਆਪਾਂ ਸਰਵ ਨੂੰ ਕਰ ਰਹੇ ਹਾਂ ਉਹੀ ਸਿੱਖਿਆ ਹੈ ਚਾਰ ਲਾਵਾਂ ਦੀ, ਕਿ ਕੋਈ ਇਹ ਜੀਵਨ ਦਾ ਜੋ ਹੈ ਜਿਸਤ ਹੈਗਾ, ਨਿਚੋੜ ਹੈਗਾ ਸਾਰੇ ਜੀਵਨ ਦੀ, ਸਿੱਖੀ ਜੀਵਨ ਦਾ। ਨਾਲ ਆਪ ਜੀ ਨੇ ਇਸ ਸਮਾਜ ਦੇ ਅੰਦਰ, ਇਸ ਕਮਿਊਨਿਟੀ ਦੇ ਅੰਦਰ ਜਿਸ ਦੇ ਵਿੱਚੋਂ ਆਪ ਵੱਡੇ ਹੋਏ ਹੋ, ਉਸ ਨੂੰ ਬੈਕ ਕੇ ਵੀ ਕਰਨਾ ਹੈਗਾ, ਕੁਛ ਦੇਣਾ ਵੀ ਆ ਵਾਪਸ ਸੇਵਾ ਦੇ ਰੂਪ ਦੇ ਵਿੱਚ। ਆਪ ਜੀ ਨੇ ਵੇਖਿਆ ਹੈ ਸੇਵਾ ਘਰ ਤੋਂ ਸ਼ੁਰੂ ਹੁੰਦੀ ਹੈ, ਮਾਤਾ ਪਿਤਾ ਤੋਂ ਸ਼ੁਰੂ ਹੁੰਦੀ ਹੈ, ਆਪਣੇ ਬਰਾਬਰ ਦੇ ਆਪਣੇ ਜੋ ਹਨ ਉਹਨਾਂ ਨਾਲ ਤੋਂ ਸ਼ੁਰੂ ਹੁੰਦੀ ਹੈ, ਅਤੇ ਉੱਥੋਂ ਚੱਲਦੇ ਹੋਏ ਫਿਰ ਅੱਗੇ ਸਮਾਜ ਤੱਕ ਜਾਣੀ ਚਾਹੀਦੀ, ਗੁਰੂ ਘਰ ਤੋਂ ਹੋ ਕੇ ਅੱਗੇ ਸਮਾਜ ਤੱਕ। ਮਨੁੱਖਤਾ ਦੀ ਸੇਵਾ ਸਿੱਖੀ ਦੇ ਅੰਦਰ ਇਹ ਸਭ ਤੋਂ ਜ਼ਰੂਰੀ ਹੈ, ਸੇਵਾ ਅਤੇ ਸਿਮਰਨ। ਸੋ ਦੋਨਾਂ ਦਾ ਆਪ ਜੀ ਨੇ ਕੋਸ਼ਿਸ਼ ਕਰਨਾ ਆਪਣੇ ਜੀਵਨ ਦੇ ਵਿੱਚ ਲਿਆਉਣ ਲਈ। ਹੁਣ ਕਿਸੇ ਨੇ ਆ ਕੇ ਅਤੇ ਵਧਾਈ ਦੇਣੀ ਅਤੇ ਜੀ ਸਦਕੇ ਆ ਸਕਦਾ ਜੀ, ਮੇਰੇ ਕੋਲ ਨਾਂ ਨਹੀਂ ਆਏ ਕੋਈ ਵੀ, ਆਮ ਤੌਰ 'ਤੇ ਆ ਜਾਂਦੇ ਹੁੰਦੇ ਪਹਿਲਾਂ। ਚਲੋ ਚਿਰ ਹੋਇਆ।

ਕਰਦਾ ਹੁਣ ਧੰਨਵਾਦ ਕਰ ਦਿੰਦਾ ਜੀ। ਸਭ ਤੋਂ ਪਹਿਲਾਂ ਧੰਨਵਾਦ ਹੈ ਸਾਡੇ ਕੀਰਤਨੀ ਜਥੇ ਦਾ, ਭਾਈ ਸਾਹਿਬ ਲਾਖਣ ਸਿੰਘ ਅਤੇ ਉਹਨਾਂ ਦਾ, ਜਿਹਨਾਂ ਨੇ ਬੜੇ ਹੀ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਕੀਰਤਨ ਸਾਨੂੰ ਸਰਵਣ ਕਰਵਾਇਆ, ਆਨੰਦ ਕਾਰਜ ਦਾ ਸ਼ਬਦ ਸਰਵਣ ਕਰਵਾਇਆ ਗੁਰਬਾਣੀ ਦੇ। ਅਤੇ ਨਾਲ ਧੰਨਵਾਦ ਹੈ ਭਾਈ ਸਾਹਿਬ ਨਵਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਸਾਰਾ ਪ੍ਰੋਗਰਾਮ ਜੋ ਹੈ ਉਸ ਨੂੰ ਗੁਰੂ ਮਰਿਆਦਾ ਅਨੁਸਾਰ ਨਿਭਾਇਆ। ਅਤੇ ਨਾਲ ਧੰਨਵਾਦ ਹੈ ਸਾਡੇ ਆਡੋਵਿਜ਼ੂਅਲ ਰੂਮ ਦੇ ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਹਨਾਂ ਦੀ ਟੀਮ ਦਾ, ਜੋ ਸਾਰਾ ਕੁਛ ਇਸ ਵੇਲੇ ਇੰਟਰਨੈੱਟ 'ਤੇ ਵੀ ਦਿਖਾ ਰਹੇ ਸਨ ਅਤੇ ਨਾਲ ਇੱਥੇ ਵੀ ਦਿਖਾ ਰਹੇ ਸਨ। ਅਤੇ ਨਾਲ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਸਰਦਾਰ ਸੋਹਣ ਸਿੰਘ ਸਰੋਤਾ, ਜੋ ਹਰ ਵਿਆਹ ਦੇ ਵਿੱਚ ਕੁਝ ਦਿਨ ਪਹਿਲਾਂ ਪਲੈਨਿੰਗ ਦੇ ਵਿੱਚ ਹਿੱਸਾ ਪਾਉਂਦੇ ਨੇ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ ਵੀ ਧੰਨਵਾਦ, ਜੋ ਹਰ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪ ਉਸ ਨੂੰ ਦੇਖਦੇ ਨੇ ਕਿ ਸਾਰੇ ਪ੍ਰੋਗਰਾਮ ਠੀਕ ਨੇਪਰੇ ਚੜ੍ਹਨ, ਸਭ ਪਰਿਵਾਰਾਂ ਦੀ ਜੋ ਲੋੜ ਹੈ ਉਹ ਪੂਰੀ ਹੋਵੇ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਧੰਨਵਾਦ ਹੈ ਇੱਥੇ ਆਪ ਦੋਨਾਂ ਪਰਿਵਾਰਾਂ ਵੱਲੋਂ ਆ ਕੇ ਅੱਜ ਵਿਆਹ ਦੀ ਜਿੱਥੇ ਆਪ ਜੀ ਨੇ ਰੌਣਕ ਵਧਾਈ ਹੈ, ਉੱਥੇ ਗੁਰੂ ਪਿਆਰਿਓ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵੀ ਵਧਾਈ ਹੈ। ਕਿਉਂ? ਵਿੱਚ ਸੰਗਤ ਹਰ ਪਾ ਵਸਿਆ ਜੀ, ਇਸ ਕਰਕੇ। ਸੋ ਇੱਥੇ ਹੀ ਹੁਣ ਮੈਂ ਜੋ ਕੁਛ ਕਹਿ ਸਕਦਾ ਗੁਰੂ ਦੀ ਬਖਸ਼ ਦੁਆਰਾ ਉਸ ਦੀ ਸਮਾਪਤੀ ਹੈ। ਬੇਨਤੀ ਹੈ ਬੱਚਿਆਂ ਨੂੰ ਜੋ ਆਪ ਜੀ ਨੇ ਪਿਆਰ ਦੇਣਾ ਉਹ ਦੇ ਦਿਓ ਹੁਣ ਮਾਤਾ ਪਿਤਾ ਨੂੰ, ਸਿਰਫ ਬਾਕੀ ਸੰਗਤਾਂ ਲੰਗਰ ਹਾਲ ਦੇ ਵਿੱਚ ਦੇਣਗੀਆਂ। ਤੁਸੀਂ ਸ਼ਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ ਜੀ ਉਹਨੂੰ। ਹਾਂਜੀ, ਇੰਨਾ ਕੁ ਫਰਕ ਹੈਗਾ, ਗੱਲ ਇੱਕੋ ਹੀ ਆ, ਸ਼ਗਨ ਅਤੇ ਪਿਆਰ। ਸੋ ਕਰਿਓ ਕਿਰਪਾ, ਅਤੇ ਉਸ ਤੋਂ ਬਾਅਦ ਬਾਕੀ ਸੰਗਤਾਂ ਨੇ ਪ੍ਰਸ਼ਾਦ ਲੈ ਕੇ ਅਤੇ ਫਿਰ ਲੰਗਰ ਵਾਲੇ ਪਾਸੇ ਜਾਣ ਦੀ ਕਿਰਪਾ ਕਰਨੀ, ਕਿਉਂਕਿ ਗੁਰੂ ਪਿਆਰਿਓ ਪਰਿਵਾਰਾਂ ਵੱਲੋਂ ਲੰਗਰ ਬੜੇ ਪਿਆਰ ਅਤੇ ਸ਼ਰਧਾ ਨਾਲ ਤਿਆਰ ਨੇ। ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾ ਕਰਨੀ। ਇੱਕ ਵਾਰੀ ਫਿਰ ਆਪ ਜੀ ਦਾ ਦੂਰ ਦੁਰਾਡਿਆਂ ਤੋਂ ਆ ਕੇ ਅਤੇ ਇੱਥੇ ਆ ਕੇ ਹਾਜ਼ਰੀਆਂ ਪਾਉਣ ਲਈ ਦੋਨਾਂ ਪਰਿਵਾਰਾਂ ਵੱਲੋਂ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਅਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੋਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪੜ੍ਹ ਕੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ, ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ।

1.3.

0: ਮਾਤ ਪਿਤਾ ਸੁਨੀਤ ਨਾ ਭਾਈ ਮਨੂ ਦਾ ਨਾਮ ਤੇਰਾ ਸਾਹਿਬ ਸਹਾਈ
1: ਮੈਂ ਮਹਾਂਪਿਆ ਜੋਤ ਜੰਤਰ
0: ਨਹੀਂ ਕੋਈ ਲਖਾਈ ਨਾਮ ਜਪਤ ਕਰ ਪਾਰ ਕਰ

ਸਾਧਨਾ

Allah'ın parçalarında yazılıyor.

So I'm going to be the only

ਪ੍ਰਸਾਦ

ਮਿੱਥਿਆ ਦਾ ਭੇਸ

ਜੋ ਆਪਾਂ ਸਤਿਕਾਰ ਕਰਦੇ ਹਾਂ।

Ben diyemem, teşekkür ederim.

ਮਤਲਬ ਸਾਨੂੰ ਸਰ ਮਨ ਕਰ ਰਿਹਾ ਤੇ

ब्रह्म ज्ञानी

ਸਭ ਤੋਂ ਪਾਵਾ

ਪਵਿੱਤਰ ਸਤਿਗੁਰ ਗਿਆਨ ਚੋ ਵਰਨਾ ਮੈਂ ਜਪੈ ਤੇ ਨਾਮ

Gracias.

ਜਾਨਾਂ ਨਾਲ ਮੰਗਦਾ ਸੋ ਹੋਵਤ ਬੇਟਾ ਕਾ ਜੰਤ ਹੋਇਆ।

Thank you.

کر رہی ہے، صبح سے ہی

ਸਾਹਿਬ

Yeah, yeah.

ਜਾਂਦਾ ਜਾਂਦਾ

ਸੁਣਿਆ

Thank you.

بنی ذاتی

0: ਸੋਏ
1: ਜਨਮਾਨਿਆ ਕਰਨ ਕਰਾਵਚਨ ਗੁਰ ਪਛਾਣਿਆ
0: ਜਾਗਾ

ਸੋਭਤ ਨਾਮ ਜਸ ਕਾਮ ਬੋਲੋ ਜਾਜੇ ਪਾ ਦੇਦਾ।

ਸੋ ਸਤਿਗੁਰ ਜਿਸ ਵਿਦਿਆ ਹਰ ਨਾਮ

ਰਚਨਾ ਆਪਣੀ ਕਰਤਾਰੀ

চোখ পড়ে যেত।

ਸਮਸਿਆ ਮਾਤਾ ਪੀਠ ਭਗਤ ਕਰੋ ਪ੍ਰਤੀ ਅਤੀਤ

Thank you.

ਜਗਤ ਮੁਖ ਮੁਖ ਪਾਏ ਗੁਰੂ ਘਾਟੇ ਗੁਣ ਗਾਏ ਹੰਕਾਰ ਆਇਆ।

about those?

0: ਭਾਈ
1: ਕਰਾਇਆ ਫਿਰ ਪਰਵੀਨ ਨੇ ਬੇਰਕ ਦੇਵ ਦਾ ਬਾਪੂ ਜੀ

ਸਤਿ ਆਖਿਆ

ਮੇਰਾ ਮਿਟਾ ਗਿਆਨ ਬਿੰਦੂ

ਸਤਿ ਸ਼੍ਰੀ ਅਕਾਲ।

ਜਨ